ਦੀ ਦਾਤ ਜ਼ਰੂਰ ਬਖਸ਼ਣਗੇ ਤੂੰ ਕਦੀ ਵੀ ਨਾ ਥੱਕੇ ਤੂੰ ਕਦੀ ਵੀ ਨਾ ਆਖੇ ਕਿੰਨਾ ਕੁ ਚਿਰ ਉਸ ਦੀ ਉਡੀਕ ਕਰਨੀ ਹੈ ਕਿੰਨਾ ਕੁ ਚਿਰ ਝੋਲੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ ਜੀ,
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।
0: ਤੁਸੀਂ ਮੈਂ ਬੋਲੀ ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ ਜੀ, ਵਾਹਿਗੁਰੂ,
0: ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: तीन तीन
1: तीन
0: तीन

0: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
1: ਹਾਂ,
2: ਲਾਸਟ ਵਾਲਾ
1: ਤੇ
2: ਉਹਦੇ ਨਾਲ। ਅੱਛਾ,
1: ਮੇਰੀ ਗੱਲ ਸੁਣੋ, ਆਪਣੇ ਤੁਸੀਂ ਬੋਲੋ, ਮੈਂ ਤੁਹਾਨੂੰ ਦੱਸ
3: ਦਿੰਦਾ। ਵਾਹਿਗੁਰੂ,
4: ਨਹੀਂ ਨਹੀਂ ਰੁਕ ਜਾਓ ਹਜੇ।
3: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਵਾਹਿਗੁਰੂ, ਵਾਹਿਗੁਰੂ ਜੀ।
2: ਇੱਕ ਮਿੰਟ, ਹੁਣ ਤਿੰਨ ਚਲਾਉਂਦੇ ਹਾਂ, ਇੱਕ ਮਿੰਟ।
4: ਹੁਣ ਦੇਖੋ ਬਾਬਾ,
3: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
4: ਚੱਲ ਪਿਆ
3: ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਬਸ ਠੀਕ ਹੈ ਜੀ, ਠੀਕ ਹੈ ਠੀਕ ਹੈ। ਆ ਹੁਣ ਹੁਣ ਦੋ ਨੰਬਰ ਚੈੱਕ ਕਰਕੇ
2: ਇੱਕ ਨੰਬਰ ਤੇ ਬੋਲੋ,
1: ਇੱਕ ਨੰਬਰ ਤੇ।
0: ਵਾਹਿਗੁਰੂ ਵਾਹਿਗੁਰੂ,
3: ਠੀਕ ਹੈ ਜੀ।
4: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।
5: ਹੁਣ ਠੀਕ ਆ।

0: ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ।
1: ਇੱਕ, ਦੋ, ਤਿੰਨ, ਇੱਕ, ਚਾਰ, ਇੱਕ ਹੋਰ ਲਾ ਦੋ। ਚੌਥਾ ਰਹਿ ਗਿਆ ਇੱਕ, ਚੌਥਾ ਮੈਂ ਇੱਕ ਹੋਰ ਲਾ ਦੇਣੀ। ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।
2: ਚੇਂਜ ਨਹੀਂ ਕੀਤੀ, ਇਹ ਚੇਂਜ ਨਹੀਂ, ਇੱਥੇ ਨੌਂ ਹੀ ਲਾ ਰਿਹਾ ਨਾ ਚੌਥੇ ਵਾਸਤੇ। ਹਾਂ, ਚੌਥੇ ਵਾਸਤੇ ਲਾ ਰਿਹਾ ਨਾ ਮਾਈਕ ਦੇ।
0: ਵਾਹਿਗੁਰੂ,
3: ਵਾਹਿਗੁਰੂ, ਵਾਹਿਗੁਰੂ,
2: ਚੌਥਾ ਹੋ ਗਿਆ।
3: ਵਾਹਿਗੁਰੂ, ਵਾਹਿਗੁਰੂ,
2: ਇਹਦਾ ਸਟੈਂਡ ਜਿਹੜਾ ਇੱਥੇ ਤੁਸੀਂ ਇਹਨੂੰ ਇੱਥੇ ਲਾ ਲਓ। ਕਿੰਨੇ ਨੰਬਰ ਕੇ ਰਸਰੰਗੀ? ਤਿੰਨ ਨੰਬਰ ਵਾਲੀ। ਇਹ ਦੇਖੋ, ਇਹ ਤੁਸੀਂ ਹੁਣ ਨਾ ਤਿੰਨ ਨੰਬਰ 'ਤੇ ਸਰੰਗੀ ਲੈ ਲਓ, ਠੀਕ ਹੈ? ਅਤੇ ਚੌਥੇ 'ਤੇ ਇੱਥੇ ਲੈਕਚਰ ਚੌਥੇ 'ਤੇ ਕਰੋ।
4: ਚਾਬੀ ਮੇਰੇ ਕੋਲ ਆ। ਹਾਂਜੀ, ਜਾਣਾ ਬਸ 5 ਮਿੰਟ ਕਿੱਦਾਂ ਦਾ।

ਅੰਦਰ ਵਾਲਿਆਂ ਤੁਸੀਂ ਲੀਡ ਨਿਕਲ ਗਈ ਹੋਣੀ ਨਾ।

Thank you.

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਥਰੋਪੂਰੀ ਦਿਓ
1: ਨਾ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੀ ਥੋੜ੍ਹੀ ਇੱਕ ਪੁਆਇੰਟ ਵਧਾਉਣਾ ਪੈ ਗਿਆ ਇਹਦਾ ਨਾ। ਇੱਥੇ ਲੈਕਚਰ ਹੈ ਨਾ ਤੁਹਾਡਾ। ਵਾਹਿਗੁਰੂ
1: ਚਾਰ ਨੰਬਰ ਵਾਹਿਗੁਰੂ ਜੀ ਵਾਹਿਗੁਰੂ

0: ਇੱਥੇ ਨਾ ਫੀਡਬੈਕ
1: ਵਾਹਿਗੁਰੂ
0: ਦੀ ਵੀ ਘੱਟ ਹੈ, ਇਹਦੀ ਵੀ ਫੀਡਬੈਕ ਘੱਟ ਹੈ, ਸਾਨੂੰ ਨਹੀਂ ਸੁਣਾਈ ਦੇਵੀ, ਸੰਗਤ ਨੂੰ ਸੁਣਾਈ ਦੇਵੀ। ਮੈਂ ਇੱਕ ਪੱਕਾ ਕੰਮ ਕਰਦਾ ਹੁਣ ਤੁਹਾਡੇ ਸੁਣੋ।

ਹੋ ਜਾਂਦੀ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਥੋੜ੍ਹੀ ਘੱਟ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ।

Thank you.

0: ਤੁਸੀਂ ਸਰੰਗੀ ਦੀ ਆਵਾਜ਼ ਵਧਾਈ
1: ਸਰੰਗੀ
2: ਨਹੀਂ ਮੈਂ ਨਹੀਂ ਵਧਾਈ
0: ਥੋੜ੍ਹੀ ਜਿਹੀ ਨੋਰਮਲ ਜੀ ਦੇ ਰਹੀ
2: ਮੈਂ ਪਹਿਲਾਂ ਨੰਬਰ ਲਾ ਦੀ ਫਿਰ ਉੱਥੋਂ ਈਜ਼ੀ ਹੋ ਜਾਏਗਾ ਕਨਫਰਮ ਹੋ ਜਾਏਗਾ ਨਾ ਕਿਹੜਾ ਮਾਈਕ ਪੁੱਛਿਆ ਜਾਏਗਾ
0: ਹਾਂ ਜੀ

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।
1: ਮੈਨੂੰ ਠੀਕ ਲੱਗੀ, ਠੀਕ ਰਹੇ।
2: ਵਾਹਿਗੁਰੂ ਜੀ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੀ ਥੋੜ੍ਹੀ ਜਿਹੀ ਆਵਾਜ਼ ਵਧਾਓ ਜੀ, ਸਰੰਗੀ ਦੇ ਮੈਕ ਦੀ, ਸਰੰਗੀ ਵਾਲੇ ਮੈਕ ਦੀ ਆਵਾਜ਼ ਵਧਾਓ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸਿਰਫ ਨੈਗੇਟਿਵ ਮਤਲਬ
1: ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ।
1: ਵਾਹਿਗੁਰੂ ਜੀ।

ਤੁਹਾਨੂੰ ਵੀ ਪਤਾ ਰਹੇਗਾ ਨਾ ਅਤੇ ਕਿਹੜਾ ਮਾਈਕ ਆਪਣਾ ਕਿਹੜਾ, ਉੱਥੋਂ ਆਵਾਜ਼ ਵੀ ਆਪਾਂ ਹੁਣ ਈਜ਼ੀਲੀ ਅਪ ਡਾਊਨ ਕਰ ਸਕਦੇ ਹਾਂ। ਪਰਲੇ ਜੀ ਰੱਖੋ,

0: ਦੋ ਤਿੰਨ ਚਾਰ ਅਤੇ ਆਪਾਂ ਕਿਸੇ ਦੀ ਘੱਟ ਵੱਧ ਵਾਈਦੀ ਵੀ ਕਰਨੀ ਪਈ ਅਤੇ ਇਹ ਆਪਾਂ ਇੱਥੋਂ ਦੇਖ ਕੇ ਕਰ ਸਕਦੇ। ਠੀਕ ਹੈ ਜੀ, ਸਾਰਿਆਂ ਨੂੰ ਬੇਨਤੀ ਹੈ ਕਿ ਇਸ ਸਿਸਟਮ ਨਾਲ ਜਦੋਂ ਆਪਾਂ ਕਰਾਂਗੇ ਅਤੇ ਫਿਰ ਇਹ ਠੀਕ ਹੋਏਗਾ, ਸਿਸਟਮ ਭਜੋ ਭਜਾਈ ਨਹੀਂ ਹੋਏਗੀ ਇੱਧਰ ਉੱਧਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਯੋਗਾ ਸਿਖਾ ਰਿਹਾ ਤੁਹਾਡੇ ਕੋਲ ਥੱਲੇ ਹੋ ਨਾ ਜੀ, ਤੁਸੀਂ ਹੋ ਕੇ

ਜੋ ਕਿਛ ਹੈ ਸੋ ਤੇਰਾ। ਕਦੋਂ ਝੋਲੀਆਂ ਭਰਦੀਆਂ ਨੇ ਜਦੋਂ ਏਡੀ ਨਿਮਰਤਾ ਤੇ ਏਡਾ ਪਿਆਰ ਆ ਜਾਵੇ। ਮਹਾਰਾਜਾ ਰਣਜੀਤ ਸਿੰਘ ਕਿੰਨਾ ਸਤਿਕਾਰ ਗੁਰੂ ਦਾ ਕਰਦੇ ਨੇ, ਆਪਣੇ ਘਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਜਦੋਂ ਵੀ ਆਪਣੇ ਮਹਿਲਾਂ ਵਿੱਚ ਆਉਂਦੇ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਤੇ ਫਿਰ ਆਪਣੇ ਬੱਚਿਆਂ ਨੂੰ ਮਿਲਦੇ ਸਨ। ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ ਮਿਲਦੀ ਹੈ, ਲੱਖਾਂ ਦੀ ਫੌਜ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ। ਅੱਜ ਇਸ ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ, ਕੋਈ ਵੀ ਬੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ

ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ ਹੈ। ਸੋ ਸਤਸੰਗਿਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ।

ਮੰਗਦਾ ਗੁਰਦੁਆਰਿਓਂ ਹੈ ਤੇ ਖੁਸ਼ੀਆਂ ਠੇਕਿਆਂ ਤੇ ਕਲਬਾਂ ਵਿੱਚ ਜਾ ਕੇ ਮਨਾਉਂਦਾ ਹੈ। ਆ ਪੁੱਤਰ ਹੋਇਆ ਨਾ ਗੁਰੂ ਨੂੰ ਭੁੱਲ ਗਿਆ, ਸ਼ਰਾਬਾਂ ਦੀਆਂ ਪੇਟੀਆਂ ਖੁੱਲ ਗਈਆਂ ਤੇ ਆਪਣੇ ਮਿੱਤਰਾਂ ਨੂੰ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਖੁਸ਼ ਕਰ ਰਿਹਾ ਹੈ। ਸਮਾਂ ਬੀਤਦਾ ਗਿਆ, ਪੁੱਤਰ ਵੱਡਾ ਹੋ ਗਿਆ।

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ। ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ ਹੈ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ, ਕੋਈ ਮੇਰੀਆਂ ਅੱਖਾਂ ਨਾਲ ਤੱਕ ਲਵੇ। ਸਾਡੀਆਂ ਨਜ਼ਰਾਂ ਵਿੱਚ ਫਰਕ ਹੈ। ਜੇ ਇਹ ਕੁਝ ਕਰਦੇ ਹਾਂ, ਪ੍ਰਗਟ ਗੁਰਾਂ ਕੀ ਦੇਹ ਕਰਕੇ ਨਹੀਂ ਮੰਨਦੇ। ਓਏ ਗੁਰਸਿੱਖਾ, ਖੁਸ਼ੀਆਂ ਤੇ ਤੇਰੇ ਮਗਰ ਮਗਰ ਫਿਰਨਗੀਆਂ, ਤੂੰ ਕਿਤੇ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਤੇ ਦੇਖ, ਇਸ ਦਾ ਸਤਿਕਾਰ ਕਰਕੇ ਤੇ ਦੇਖ। ਤੇਰੇ ਘਰ ਦੇ ਅੱਗੇੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਣੀ ਹੈ ਤੇ ਬਾਬਾ ਜੀ ਕਹਿੰਦੇ ਸਨ, ਸਾਰੀ ਗਲੀ ਵਿੱਚ ਝਾੜੂ ਲਾ ਦੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅੱਜ ਇਸ ਦੇ ਮਾਲਕ ਨੇ ਲੰਘਣਾ ਹੈ, ਅੱਜ ਇਸ ਦੇ ਗੁਰੂ ਨੇ ਲੰਘਣਾ ਹੈ। ਐਵੇਂ ਉਪਰੋਂ ਉਪਰੋਂ ਆਖੀ ਜਾਂਦਾ ਹੈ ਵੀ ਸਾਰਾ ਕੁਝ ਤੇਰਾ ਹੈ। ਆ ਸੰਸਾਰ ਵਿੱਚ ਤੱਕੋ, ਘਰਾਂ ਵਿੱਚ ਕੋਈ ਸਮਾਗਮ ਹੈ ਨਾ, ਤੇ ਜਦੋਂ ਬਾਜ਼ਾਰ ਕੱਪੜੇ ਲੈਣ ਜਾਂਦੇ ਹਾਂ, ਆਪਣੇ ਵਾਸਤੇ ਹਜ਼ਾਰਾਂ ਰੁਪਈਆਂ ਦੇ ਕੋਟ ਪੈਂਟ, ਤੇ ਗੁਰੂ ਵਾਸਤੇ ਇਹ ਦੁਕਾਨਦਾਰ ਨੂੰ ਕੀ ਆਖਦਾ ਹੈ ਵੀ ਕੋਈ 51 ਕੁ ਰੁਪਈਆਂ ਦਾ ਰੁਮਾਲਾ ਗੁਰੂ ਵਾਸਤੇ ਦੇ ਦੇ। ਓਏ ਗੁਰਸਿੱਖਾ, ਕੀ ਤੇਰੀ ਭਾਵਨਾ ਨੂੰ ਹੋਇਆ ਹੈ? ਜਿਹਨੇ ਤੈਨੂੰ ਸਾਰਾ ਕੁਝ ਦਿੱਤਾ, ਉਹਦੇ ਬਦਲੇ ਜਦੋਂ ਤੂੰ ਰੁਮਾਲਾ ਵਸਤਰ ਖਰੀਦਣੇ ਨੇ, ਉਦੋਂ ਕਿਉਂ ਜੇਬ ਘੁੱਟਦਾ ਹੈ? ਉਦੋਂ ਕਿਉਂ ਸਰਫੇ ਤੇ ਉਤਰ ਆਇਆ? ਨਹੀਂ ਬਈ, ਦਿਲੋਂ ਆਖ, ਮਨੋਂ ਆਖ, ਸਤਿਗੁਰੂ ਸਾਰਾ ਕੁਝ ਤੇਰਾ ਹੈ, ਮੇਰਾ ਇਸ ਵਿੱਚ

ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੀ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜੇ

एक ओंकार सतगुर प्रसाद राग आसा महला चौथा सो पुरख।

ਸਭ ਧਿਆਵੈ ਹੈ ਸਭ ਧਿਆਵੈ ਹੈ ਤੁਦ ਜੀ ਹਰਿ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ।

ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਮੁਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਹੈ ਤੁਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵੈ ਹੈ ਹਰਿ ਧਿਆਵੈ ਹੈ ਤੁਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ, ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵਿਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ,

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁਪੁਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ।

ਹੈ, ਚੁਨ ਚੁਨ ਸਤਰ ਹਮਾਰੀ ਮਾਰੀਐ ਹੈ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂਜੋ ਸਦਾ ਹਮਾਰੀ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ।

ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖਿ ਉਬਾਰ ਅਸਿੱਖਿ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਿਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ ਏਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸਤੀ ਤਾਹਿ ਉਬਾਰਾ ਜਿਨ ਨਰ ਨਾ

ਦੁਸ਼ਟ ਦੁਖ ਤੇ ਲੇਹੋ ਬਚਾਈ।

ਹੈ। ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਸਵਈਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ, ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਭਨਾਂਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੀਰੈ ਕਰਤਾਂ ਤੀਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਂ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਤ ਰਾਖਿ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਸੁਣ ਕੈ ਜਮ ਕੇ ਦੂਤ ਨਾਏ ਤੀਰੇ ਛੱਡ ਜਾਹੇ ਭਉਜਲ ਬਿਖਮ ਅਸਗਾਹ ਗੁਰਸਬਦੀ ਪਾਰ ਪਾਹੇ।

ਜਗ ਮੈਂ ਹੈ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ।

ਸਾਰਿਆਂ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮ

ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਨਿਰੰਤਰ ਹੀ ਲੜੀਵਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਨਿਰੰਤਰ ਆਰੰਭ ਹੁੰਦੀ ਹੈ, ਉਪਰੰਤ ਗੁਰਬਾਣੀ ਕੀਰਤਨ, ਉਪਰੰਤ ਗਿਆਨੀ ਨਿਰਮਲ ਸਿੰਘ ਜੀ ਨੂਰ ਤਿਨ੍ਹਾਂ ਦਾ ਢਾਡੀ ਜੱਥਾ ਆਪ ਜੀ ਦੇ ਸਨਮੁਖ ਦਰਸ਼ਨ ਕਰਨਗੇ। ਆਓ ਦੀਵਾਨਾਂ ਦੀ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀਤਾ ਸਮੁੰਦ ਸਾਗਰ ਨੀਂਦ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮੇਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ।

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਨਿਰੰਤਰ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਪ੍ਰਾਰੰਭ ਹੁੰਦੀ ਹੈ, ਸਤਿਗੁਰੂ ਦੀ ਕਿਰਪਾ ਕਰਨ ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸ਼੍ਰਵਣ ਕੀਤਾ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਦੇ ਨੰਬਰ 4 ਦੇ ਅਧੀਨ ਪਹਿਲੀ ਅਸ਼ਟਪਦੀ ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 263 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁਖ ਕਰਦੇ, ਇਸ ਦੀ ਪਾਵਨ ਵਿਚਾਰ ਆਪਾਂ ਆਰੰਭ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਉਪਦੇਸ਼ ਦੀ ਆਰੰਭਤਾ ਕਰਦੇ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ, ਕਰਤੇ ਪੁਰਖ ਦੇ ਸਿਮਰਨ ਉਸ ਦੀ ਯਾਦ ਦੀ ਬਖਸ਼ਿਸ਼ ਨੂੰ ਸਾਡੇ ਸਨਮੁੱਖ ਰੱਖਿਆ। ਮਹਾਰਾਜ ਕਹਿਣ ਲੱਗੇ, ਜਿਹੜਾ ਨਿਰੰਕਾਰ ਦਾ ਸਿਮਰਨ ਹੈ, ਉਹਦੀ ਯਾਦ ਹੈ, ਇਹ ਸਭ ਤੋਂ ਸ੍ਰੇਸ਼ਟ ਹੈ। ਇਸ ਤੋਂ ਉੱਪਰ ਹੋਰ ਕੁਛ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਵਸਿਆ ਨਿਰੰਕਾਰ ਦਾ ਅਰਥ, ਜਿਹਦੇ ਹਿਰਦੇ ਦੇ ਵਿੱਚ ਉਸ ਕਰਤੇ ਪੁਰਖ ਦੀ ਯਾਦ ਵਸ ਗਈ, ਉਹਦੀ ਬਰਾਬਰੀ ਕੋਈ ਨਹੀਂ ਹੈ। ਇਸ ਕਰਕੇ ਮਹਾਰਾਜ ਦਾ ਇੱਥੇ ਉਪਦੇਸ਼, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਜੇ ਕੋਈ ਸੰਸਾਰ 'ਤੇ ਸਭ ਤੋਂ ਉੱਚੀ ਸ੍ਰੇਸ਼ਟ ਚੀਜ਼ ਹੈ, ਤਾਂ ਮਹਾਰਾਜ ਜੀ ਨੇ ਕਿਹਾ, ਉਹ ਨਿਰੰਕਾਰ ਦਾ ਸਿਮਰਨ ਹੈ। ਉਸ ਤੋਂ ਬਾਅਦ ਅਗਲਾ ਨਿਰਣਾ ਸਤਿਗੁਰੂ ਜੀ ਕਹਿੰਦੇ, ਪ੍ਰਭ ਕਹਿ ਸਿਮਰਨ ਉਧਰੇ ਮੂਚਾ। ਸਤਿਗੁਰੂ ਮਹਾਰਾਜ ਕਹਿਣਗੇ, ਨਿਰੰਕਾਰ ਦੇ ਸਿਮਰਨ ਸਦਕਾ ਉਧਰੇ ਉਧਰ ਗਏ। ਮੂਚਾ ਦਾ ਅਰਥ ਅਣਗਿਣਤ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈ, ਜਿਨ੍ਹਾਂ ਦੀ ਗਿਣਤੀ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਅੱਖਰੀ ਰੂਪ ਦੇ ਵਿੱਚ, ਵੀ ਕਿੰਨਿਆਂ ਕੁ ਦਾ ਪਾਰ ਉਤਾਰਾ ਹੋ ਗਿਆ। ਇਹ ਤਾਂ ਹੈ ਕਿ ਮਹਾਰਾਜ ਕਹਿਣ ਲੱਗੇ ਕਿ ਅਸਲ ਵਿੱਚ ਸਿਮਰਨ ਸਭ ਤੋਂ ਉੱਚਾ ਹੈ, ਪਰ ਸਿਮਰਨ ਕਰਨ ਦੇ ਨਾਲ ਮਹਾਰਾਜ ਕਹਿਣ ਲੱਗੇ, ਜਿੰਨਿਆਂ ਦਾ ਉਧਾਰ ਹੋਇਆ ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ, ਕਿੰਨਿਆਂ ਕੁ ਦਾ ਉਧਾਰ ਹੋ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਜੀਵਨ ਦਾ ਹਰੇਕ ਕਾਰਜ ਉਹਨਾਂ ਦਾ ਸਵਰ ਗਿਆ, ਜਿੱਦਣ ਉਹਨਾਂ ਦੇ ਹਿਰਦੇ ਦੇ ਵਿੱਚੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਪ੍ਰਗਟ ਹੋ ਗਈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਇੱਥੇ ਕਥਨ ਸਾਡੇ ਸਨਮੁੱਖ, ਮਹਾਰਾਜ ਜੀ ਕਹਿੰਦੇ, ਇਸ ਜੀਵਨ ਦੇ ਵਿੱਚ ਇਸ ਗੱਲ ਦਾ ਖਿਆਲ ਕਰਨਾ ਕਿ ਉਸ ਨਿਰੰਕਾਰ ਦੇ ਸਿਮਰਨ ਦੀ ਵਡਿਆਈ, ਅਤੇ ਉਸ ਤੋਂ ਉਪਰੰਤ ਉਸ ਦੀ ਵਡਿਆਈ ਨੂੰ ਗ੍ਰਹਿਣ ਕਰਨ ਵਾਲੇ ਇਨਸਾਨ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਦੋਵਾਂ ਗੱਲਾਂ ਦਾ ਫੈਸਲਾ ਕਰ ਲੈਂਦੇ ਕਿ ਇੱਕ ਤਾਂ ਜਿਨ੍ਹਾਂ ਦਾ ਭਲਾ ਹੋਇਆ ਉਹਨਾਂ ਦੀ ਗਿਣਤੀ ਕੋਈ ਨਹੀਂ, ਦੂਸਰਾ ਵੀ ਇਹਦੇ ਤੋਂ ਉੱਤਮ, ਇਹਦੇ ਤੋਂ ਸ੍ਰੇਸ਼ਟ ਕੁਛ ਨਹੀਂ ਹੈ। ਅੱਗੇ ਫਿਰ ਮਹਾਰਾਜ ਜੀ ਜ਼ਿਕਰ ਕਰਦੇ, ਪ੍ਰਭ ਕਹਿ ਸਿਮਰਨ
ਤ੍ਰਿਸ਼ਨਾ ਬੁੱਝੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜਿਹੜਾ ਜਦੋਂ ਆਪਾਂ ਉਚਾਰਨ ਕਰਦੇ ਹਾਂ ਕਿਸੇ ਵੇਲੇ ਸੁਖਮਨੀ ਸਾਹਿਬ ਦਾ ਆਪਾਂ ਕਹਿ ਉਚਾਰਨ ਕਰ ਦਿੰਦੇ ਹਾਂ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਬੁੱਝੈ ਦਾ ਅਰਥ ਨਹੀਂ ਹੈ, ਬੁੱਝੈ ਦਾ ਅਰਥ ਹੈ ਜਾਣ ਲੈਣਾ। ਅਤੇ ਜਦੋਂ ਆਪਾਂ ਇਹ ਉਚਾਰਨ ਕਰਾਂਗੇ ਇਹਦੇ ਅਰਥ ਗਲਤ ਹੋ ਜਾਣਗੇ। ਇੱਥੇ ਅਰਥ ਬਣਦੇ ਹਨ ਕਿ ਬੁੱਝੈ, ਬੁੱਝੈ ਦਾ ਅਰਥ ਜਿਹੜਾ ਹੈ ਉਹ ਬੁੱਝ ਜਾਣਾ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਨਿਰੰਕਾਰ ਦੇ ਸਿਮਰਨ ਨਾਲ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਬਿਰਤੀ ਹੈ ਉਹ ਵੀ ਸਮਾਪਤ ਹੋ ਜਾਂਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤੇ ਗੁਰਬਾਣੀ ਵਿੱਚ ਤ੍ਰਿਸ਼ਨਾ ਦੀ ਪਰਿਭਾਸ਼ਾ ਦਿੰਦਿਆਂ ਕਿਹਾ, ਮਹਾਰਾਜ ਕਹਿਣ ਲੱਗੇ ਇਹੋ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ। ਅੱਗੇ ਤ੍ਰਿਸ਼ਨਾ ਦੀ ਉਦਾਹਰਨ ਸਤਿਗੁਰੂ ਸਾਹਿਬ ਜੀ ਨੇ ਦਿੱਤੀ। ਸੁਖਮਨੀ ਸਾਹਿਬ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ ਨਾ, ਅਤੇ ਤੁਸੀਂ ਯਾਦ ਕਰੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾਲੂ ਵਿਅਕਤੀ ਦੀ ਉਦਾਹਰਨ ਕਿ ਦਸ ਵਸਤੂ ਲਈ ਪਾਤਸ਼ਾਹ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ। ਤ੍ਰਿਸ਼ਨਾਲੂ ਵਿਅਕਤੀ ਦੀ ਉਦਾਹਰਨ ਦਿੰਦਿਆਂ ਮਹਾਰਾਜ ਜੀ ਨੇ ਸਪਸ਼ਟ ਕਹਿ ਦਿੱਤਾ। ਸਤਿਗੁਰੂ ਕਹਿਣ ਲੱਗੇ ਸਹਿਸ ਖੱਟੇ, ਸਹਿਸ ਦਾ ਇੱਥੇ ਸੈਂਕੜਾ ਨਹੀਂ ਹੈ, ਸਹਿਸ ਦਾ ਅਰਥ ਇੱਥੇ ਹਜ਼ਾਰ ਹੈ। ਮਹਾਰਾਜ ਕਹਿਣ ਲੱਗੇ ਹਜ਼ਾਰਾਂ ਖੱਟ ਲਏ, ਹਜ਼ਾਰਾਂ ਦੀ ਖੱਟੀ ਜਿਹੜੀ ਹੈ ਕਮਾਈ ਜਿਹੜੀ ਜੀਵਨ ਵਿੱਚ ਕਰ ਲਈ, ਪਰ ਸਤਿਗੁਰੂ ਕਹਿੰਦੇ ਨੇ ਸਹਿਸ ਖੱਟੇ ਹਜ਼ਾਰਾਂ ਖੱਟ ਲਏ ਅਤੇ ਲੱਖ ਕੋ ਉੱਠਤਾਵੇ। ਫਿਰ ਇੱਛਾ ਬਣ ਜਾਂਦੀ ਵੀ ਜੇ ਹਜ਼ਾਰ ਹੋ ਗਿਆ ਤਾਂ ਲੱਖ ਹੋ ਜਾਣਾ ਚਾਹੀਦਾ ਸੀ, ਅਤੇ ਫਿਰ ਜੇ ਇੱਥੇ ਆ ਗਏ ਲੱਖ 'ਤੇ ਤਾਂ ਫਿਰ ਮਹਾਰਾਜ ਜੀ ਕਹਿਣ ਲੱਗੀ ਅਗਲੀ ਅਵਸਥਾ ਹੈ ਤ੍ਰਿਪਤ ਨਾ ਪਾਵੇ, ਇੱਥੋਂ ਤੱਕ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਪਤੀ ਨਹੀਂ ਹੈ ਇੱਥੋਂ ਤੱਕ, ਫਿਰ ਬੰਦਾ ਦੌੜਦਾ ਹੈ ਪਿੱਛੇ ਪਿੱਛੇ ਨਿਰੰਤਰ ਇਸ ਪਾਸੇ। ਮਹਾਰਾਜ ਕਹਿਣ ਲੱਗੇ ਫਿਰ ਜੀਵਨ ਵਿੱਚ ਹਰੇਕ ਉਸ ਪਦਾਰਥ ਦੀ ਮੰਗ ਆਪਣੇ ਜੀਵਨ ਵਿੱਚ ਕਰਨੀ ਸ਼ੁਰੂ ਕਰ ਦਿੰਦਾ ਹੈ। ਅਤੇ ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਕਿਸ ਪ੍ਰਕਾਰ ਦੀ ਤ੍ਰਿਸ਼ਨਾ, ਜ਼ਰੂਰੀ ਨਹੀਂ ਹੈ ਕਿ ਜੀਵਨ ਵਿੱਚ ਬੰਦੇ ਨੂੰ ਪਦਾਰਥਾਂ ਦੀ ਹੋਵੇ। ਕਿਸੇ ਵੇਲੇ ਬੰਦੇ ਧਾਰਮਿਕ ਬਿਰਤੀਆਂ ਸਹਿਤ ਜੁੜ ਕੇ ਅਤੇ ਆਪਣੀਆਂ ਬਾਹਰਲੀਆਂ ਤ੍ਰਿਸ਼ਨਾਵਾਂ ਛੱਡ ਦਿੰਦੇ ਵੀ ਧਨ ਦੀ ਵੀ ਕੋਈ ਕਦਰ ਨਹੀਂ, ਪਦਾਰਥਾਂ ਦੀ ਕੋਈ ਕਦਰ ਨਹੀਂ, ਉਹ ਧਾਰਮਿਕ ਬਿਰਤੀ ਦੇ ਉਸ ਦਾਇਰੇ ਵਿੱਚ ਆ ਜਾਂਦੇ। ਉਹ ਧਨ ਵਾਲੇ ਪਾਸੇ ਤੇ ਛੁਟਕਾਰਾ ਹੋ ਗਿਆ ਇੱਕ ਪਾਸੇ ਤੇ ਤ੍ਰਿਸ਼ਨਾ ਖਤਮ ਹੋ ਗਈ, ਪਰ ਦੂਸਰੇ ਪਾਸੇ ਦੀ ਤ੍ਰਿਸ਼ਨਾ ਆ ਗਈ ਜਦੋਂ ਧਾਰਮਿਕ ਅਸਥਾਨ 'ਤੇ ਆ ਗਏ ਅਤੇ ਹੁਣ ਵਡਿਆਈ ਦੀ ਭੁੱਖ ਬਣ ਗਈ। ਵਡਿਆਈ ਕਰੇ, ਮੇਰੀ ਖੁਸ਼ਾਮਦ ਕੋ ਕਰੇ, ਮੇਰੇ ਗੁਣਾਂ ਵਾਲੇ ਪਾਸੇ, ਮੈਂ ਰੋਜ਼ਾਨਾ ਦਾ ਅਭਿਆਸੀ ਹਾਂ, ਮੇਰੀ ਕੋਈ ਉਸਤਤ ਚਾਰ ਬੰਦਿਆਂ ਵਿੱਚ ਖਲੋਕ ਕੇ ਕਰੇ, ਫਿਰ ਤ੍ਰਿਸ਼ਨਾ ਇਸ ਪਾਸੇ ਦੀ ਆ ਜਾਂਦੀ। ਮਹਾਰਾਜ ਕਹਿਣ ਲੱਗੇ ਧਾਰਮਿਕ ਬਿਰਤੀ ਦਾ ਪਾਤਰ ਜਿਹੜਾ ਹੈ ਜਦੋਂ ਧਰਮ ਦੇ ਦਾਇਰੇ ਵਿੱਚ ਆ ਜਾਂਦਾ, ਫਿਰ ਧਰਮ ਦੇ ਦਾਇਰੇ ਵਿੱਚ ਵੀ ਉਹਨੂੰ ਇਸ ਪ੍ਰਕਾਰ ਦੀ ਤ੍ਰਿਸ਼ਨਾ ਹੈ ਕਿ ਜਿੱਥੇ ਇਨਸਾਨ ਇਸੇ ਗੱਲ ਦਾ ਖਿਆਲ ਰੱਖੀ ਜਾਂਦਾ ਹੁੰਦਾ ਕਿ ਇਸ ਅਵਸਥਾ ਦੇ ਵਿੱਚ ਕਿ ਮੇਰੀ ਵਡਿਆਈ, ਮੇਰੀ ਕੋਈ ਖੁਸ਼ਾਮਤ ਉਸਤਤ ਕਰੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹੜੇ ਇਨਸਾਨ ਕਦੀ ਕਿਸੇ ਦੇ ਵੱਸ ਵਿੱਚ ਨਾ ਆਉਣ, ਧਾਰਮਿਕ ਅਸਥਾਨ 'ਤੇ ਹੋਣ ਅਤੇ ਉਹਨਾਂ ਦੀ ਚਾਰ ਬੰਦੇ ਮਿਲ ਕੇ ਉਸਤਤ ਕਰਨੀ ਸ਼ੁਰੂ ਕਰ ਦਿਓ, ਤੁਹਾਡੇ ਵੱਸ ਵਿੱਚ ਹੋ ਜਾਣ। ਕਾਰਨ ਕਿ ਉਹਨਾਂ ਦਾ ਇਸ ਦਾਇਰੇ ਵਿੱਚ ਆਉਣ ਦਾ ਮਕਸਦ ਹੀ ਉਸਤਤ ਜੁੜਿਆ ਹੋਇਆ। ਇਸ ਕਰਕੇ ਦੂਸਰਾ ਹੈ ਤ੍ਰਿਸ਼ਨਾ ਜਦੋਂ ਵਰਤਦੀ ਹੈ ਇਹ ਵਿਦਵਾਨ ਪੁਰਖਾਂ 'ਤੇ ਵੀ ਵਰਤਦੀ, ਵਿਦਵਾਨ ਪੁਰਖਾਂ 'ਤੇ ਇਸ ਪ੍ਰਕਾਰ ਵਰਤਦੀ ਕਿ ਜੀਵਨ ਦੇ ਵਿੱਚ ਫਿਰ ਜਿਹੜਾ ਵਿਦਵਤਾ ਧਾਰਨ ਕਰਨ ਵਾਲਾ ਬੰਦਾ ਹੁੰਦਾ ਉਹ ਚਾਹੁੰਦਾ ਹੁੰਦਾ ਵੀ ਮੇਰੀ ਵਿੱਦਿਆ ਕਰਕੇ ਵਡਿਆਈ ਹੋਵੇ ਸਾਰੇ ਪਾਸੇ, ਹੈ ਤਾਂ ਤ੍ਰਿਸ਼ਨਾ ਹੀ। ਅਤੇ ਮਹਾਰਾਜ ਜੀ ਕਹਿਣ ਲੱਗੇ ਇਹੋ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਆਪਾਂ ਬੈਠੇ, ਮੈਂ ਇੱਕ ਉਦਾਹਰਣ ਆਪ ਜੀ ਦੇ ਸਨਮੁਖ ਦੇਣ ਲੱਗਾ। ਉਹ ਉਦਾਹਰਣ ਆਪ ਜੀ ਸਰਵਣ ਕਰਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਸ਼੍ਰੀਨਗਰ ਦੇ ਇਲਾਕੇ ਦਾ ਇੱਕ ਵਿਅਕਤੀ
ਜਿਹਦਾ ਨਾਮ ਇਤਿਹਾਸ ਨੇ ਸੇਵਾਦਾਸ ਲਿਖਿਆ। ਇਹ ਸੇਵਾਦਾਸ ਸ਼੍ਰੀਨਗਰ ਦਾ ਰਹਿਣ ਵਾਲਾ। ਸ਼੍ਰੀਨਗਰ ਦੇ ਵਿੱਚ ਇਹਦੀ ਵਿੱਦਿਆ ਇੰਨੀ ਕੁ ਪ੍ਰਸਿੱਧ ਸੀ ਵੀ ਇਹਨੇ ਸ਼੍ਰੀਨਗਰ ਦਾ ਕੋਈ ਵਿਦਵਾਨ ਐਸਾ ਛੱਡਿਆ ਹੀ ਨਹੀਂ ਸੀ ਜਿਹੜਾ ਇਹਦੇ ਤੋਂ ਹਾਰਿਆ ਨਾ। ਐਡਾ ਵਿਦਵਾਨ ਸੀ, ਧਾਰਮਿਕ ਗ੍ਰੰਥਾਂ ਦਾ ਬਹੁਤ ਵੱਡਾ ਅਭਿਆਸੀ ਸੀ। ਮੈਂ ਧਰਮ ਦੀ ਗੱਲ ਕਰ ਰਿਹਾ, ਜਦੋਂ ਬੰਦਾ ਧਰਮੀ ਹੋ ਕੇ ਤ੍ਰਿਸ਼ਨਾਲੂ ਹੁੰਦਾ ਅਤੇ ਜਿਸ ਵਕਤ ਇਹਦੇ ਮਨ ਵਿੱਚ ਇੱਕ ਨਿਰਣਾ ਆਇਆ ਵੀ ਕਿਉਂ ਨਾ ਹੋਰ ਇਲਾਕਿਆਂ ਦੇ ਵਿਅਕਤੀਆਂ ਨੂੰ ਵੀ ਮੈਂ ਫਤਿਹ ਕਰਾਂ। ਇਹਨੇ ਕਈ ਵਿਦਵਾਨ ਜਿੱਤ ਲਏ ਅਤੇ ਜਿੱਤਣ ਤੋਂ ਬਾਅਦ ਇਹਦਾ ਮਨ ਆਇਆ ਵੀ ਮੈਂ ਦਿੱਗ ਵਿਜੇ ਬਣਾ। ਦਿੱਗ ਵਿਜੇ ਦਾ ਅਰਥ ਹੁੰਦਾ ਹੈ ਵੀ ਸਿਰਮੌਰ ਜਿੱਤ, ਸਾਰਿਆਂ ਦੇ ਉੱਪਰ ਫਤਿਹ ਪ੍ਰਾਪਤ ਕਰ ਲੈਣੀ, ਕੋਈ ਬਰਾਬਰ ਦਾ ਵਿਦਵਾਨ ਨਾ ਹੋਣਾ। ਮਨ ਵਿੱਚ ਇਹ ਨਿਰਣਾ ਬਣਿਆ ਵੀ ਕਿਹੜਾ ਇਹੋ ਜਿਹਾ ਵਿਦਵਾਨ ਲੱਭੀਏ ਵੀ ਜਿਹਨੂੰ ਹਰਾਉਣ ਦੇ ਨਾਲ ਸਾਰੇ ਵਿਦਵਾਨ ਆਪਣੇ ਆਪ ਹਾਰ ਜਾਣ। ਇਹਦੀ ਸੁਰਤ ਗਈ, ਇਹਨੇ ਸੁਣਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਬਾਰੇ ਵੀ ਇੱਕ ਐਸਾ ਸਥਾਨ ਹੈ ਜਿੱਥੇ ਲੋਕ ਨਮਸਕਾਰਾਂ ਕਰਦੇ, ਪ੍ਰੇਮ ਸਹਿਤ ਆਣ ਕੇ ਝੁਕਦੇ, ਅਤੇ ਇਹਨੇ ਸੁਣ ਲਿਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ 'ਤੇ ਇਸ ਵਕਤ ਛੇਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਆ। ਤ੍ਰਿਸ਼ਨਾ ਲੈ ਕੇ ਕਸ਼ਮੀਰ ਤੋਂ ਤੁਰ ਪਿਆ ਵੀ ਜੇ ਮੈਂ ਭਰੀ ਸੰਗਤ, ਮੈਂ ਸੁਣਿਆ ਹਜ਼ਾਰਾਂ ਲੱਖਾਂ ਦਾ ਇਕੱਠ ਉਹਨਾਂ ਦੇ ਦਰ ਦੇ ਉੱਪਰ ਹੁੰਦਾ। ਇਹਨੇ ਮਨ ਵਿੱਚ ਨਿਰਣਾ ਕੀਤਾ ਵੀ ਜਿੱਦਣ ਬਹੁਤ ਇਕੱਠ ਹੋਵੇਗਾ ਉਸ ਦਿਨ ਪਹੁੰਚ ਕੇ ਭਰੀ ਸੰਗਤ ਵਿੱਚ ਸਤਿਗੁਰੂ ਤੋਂ ਸਵਾਲ ਪੁੱਛਾਂਗਾ, ਆਪਣੀ ਵਿੱਦਿਆ ਪ੍ਰਗਟ ਕਰਾਂਗਾ। ਜਿੱਦਾਂ ਜੇ ਮੈਂ ਹਰਾ ਦਿੱਤਾ ਅਤੇ ਸਾਰੇ ਦੇਸ਼ਾਂ ਵਿੱਚ ਜਿੱਥੋਂ ਜਿੱਥੋਂ ਸੰਗਤ ਆਏਗੀ ਮੇਰਾ ਨਾਮ ਚੱਲੇਗਾ। ਵੀ ਏਡਾ ਵੱਡਾ ਵਿਦਵਾਨ,

ਇਹਦੇ ਮਨ ਵਿੱਚ ਸੀ ਵੀ ਸੰਗਤ ਬਹੁਤ ਹੈ, ਵੀ ਜੇ ਮੈਨੂੰ ਹੁਣ ਮੌਕਾ ਮਿਲ ਗਿਆ ਤਾਂ ਮੈਂ ਸਤਿਗੁਰੂ ਸਾਹਿਬ ਜੀ ਨੂੰ ਸਵਾਲ ਇਸ ਤਰ੍ਹਾਂ ਦੇ ਕਰਾਂਗਾ ਕਿ ਜਿਹੜੇ ਸਵਾਲਾਂ ਨਾਲ ਮਹਾਰਾਜ ਜੀ ਦਾ ਜਵਾਬ ਦੇਣਾ ਔਖਾ ਹੋ ਜਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਅਤੇ ਲੈਣ ਲੱਗ ਗਈ ਸੰਗਤ ਦੀ, ਸਵਾਲ ਜਵਾਬ ਕਰਨ ਵਾਲੀ, ਆਪਣੀਆਂ ਬੇਨਤੀਆਂ ਕਰਨ ਵਾਲੀ ਸੰਗਤ। ਬਹੁਤ ਲੰਬੀ ਲਾਈਨ ਜਦੋਂ ਲੱਗ ਗਈ ਨਾ, ਅਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੰਗਤ ਦੇ ਸਵਾਲਾਂ ਦੇ ਜਵਾਬ ਦਿੰਦੇ ਅਤੇ ਲਾਈਨ ਵਿੱਚ ਅਖੀਰ 'ਤੇ ਖਲੋਤਾ। ਉੱਥੇ ਉਤਾਵਲਾ ਹੁੰਦਾ, ਉਤਾਵਲਾ ਹੁੰਦਾ ਵੀ ਜੇ ਮੈਨੂੰ ਸਤਿਗੁਰੂ ਜੀ ਦੇ ਦਰ 'ਤੇ ਛੇਤੀ ਜਾਣ ਦਾ ਮੌਕਾ ਮਿਲ ਜਾਏ ਅਤੇ ਮੈਂ ਛੇਤੀ ਸਵਾਲ ਪੁੱਛਾਂ, ਉਨੀ ਦੁਨੀਆ ਜ਼ਿਆਦਾ ਹੋਏਗੀ। ਹੋ ਸਕਦਾ ਮੈਂ ਜਦੋਂ ਨੂੰ ਮੇਰੀ ਵਾਰੀ ਆਈ ਲੋਕ ਉੱਠ ਕੇ ਚਲੇ ਜਾਣ, ਉਤਾਵਲਾ ਹੋ ਜਾਂਦਾ। ਜਦੋਂ ਕਾਹਲਾ ਪੈ ਪੈ ਕੇ ਬਾਹਰ ਨੂੰ ਨਿਕਲਦਾ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਪਹਿਲੀ ਵਾਰੀ ਆਇਆ, ਸੰਗਤ ਨੂੰ ਨਹੀਂ ਪਤਾ ਵੀ ਕੌਣ ਆਇਆ, ਕਿੱਥੋਂ ਆਇਆ। ਜਦੋਂ ਉਤਾਵਲਾ ਹੋ ਰਿਹਾ ਸੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ। ਮਹਾਰਾਜ ਜੀ ਕਹਿਣ ਲੱਗੇ, ਸੇਵਾਦਾਸ, ਬਹੁਤ ਕਾਹਲਾ ਪੈ ਰਿਹਾ ਹੈ, ਆਹ ਜਿਹੜੇ ਸਵਾਲ ਪੁੱਛਣੇ ਤੂੰ ਪਹਿਲਾਂ ਮੇਰੇ ਕੋਲ ਸਵਾਲ ਕਰ। ਬਸ ਇਹ ਸ਼ਬਦ ਆਖੇ, ਬੜੀ ਤੇਜ਼ੀ ਨਾਲ ਗਿਆ, ਦੌੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਚਲਾ ਗਿਆ ਅਤੇ ਸਾਹਮਣੇ ਗਿਆ ਅਤੇ ਮਹਾਰਾਜ ਜੀ ਕਹਿੰਦੇ, ਦੱਸ ਕੀ ਸਵਾਲ ਨੇ ਤੇਰੇ, ਕਿਹੜੇ ਸਵਾਲ ਪੁੱਛਣ ਵਾਸਤੇ ਉਤਾਵਲਾ ਹੋ ਕੇ ਆਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਖਲੋਤਾ ਸੇਵਾਦਾਸ, ਇੱਕਦਮ ਤਰੇਲੀ ਆ ਗਈ, ਪਸੀਨਾ ਆ ਗਿਆ ਵੀ ਅਜੇ ਤੱਕ ਸਤਿਗੁਰੂ ਸਾਹਿਬ ਨੂੰ ਮੈਂ ਆਪਣਾ ਨਾਮ ਨਹੀਂ ਦੱਸਿਆ, ਮੈਂ ਇਹ ਵੀ ਨਹੀਂ ਕਿਸੇ ਨੂੰ ਦੱਸਿਆ ਵੀ ਮੈਂ ਸਵਾਲ ਪੁੱਛਣ ਵਾਸਤੇ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਜੇ ਮੇਰਾ ਨਾਮ ਪਤਾ ਅਤੇ ਮੇਰੇ ਸਵਾਲਾਂ ਦਾ ਵੀ ਪਤਾ ਹੈ, ਉਹਨਾਂ ਨੂੰ ਮੇਰੇ ਅੰਦਰ ਦੇ ਫੁਰਨਿਆਂ ਦਾ ਵੀ ਪਤਾ ਹੋਏਗਾ, ਸਤਿਗੁਰੂ ਦੇ ਚਰਨਾਂ 'ਤੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਬਖਸ਼ ਲਓ। ਮਹਾਰਾਜ ਕਹਿਣ ਲੱਗੇ, ਹਰਾਉਣ ਆਇਆ ਸੀ ਨਾ ਸੇਵਾਦਾਸ, ਦੁਨੀਆਂ ਵਿੱਚ ਧਾਰਮਿਕ ਵਿੱਦਿਆ ਪੜ੍ਹ ਕੇ ਤਾਂ ਆਪਣਾ ਅੰਦਰ ਹਾਰਨਾ ਹੁੰਦਾ, ਤੂੰ ਧਾਰਮਿਕ ਵਿੱਦਿਆ ਪੜ੍ਹ ਕੇ ਦੁਨੀਆਂ ਨੂੰ ਹਰਾਉਣ ਦੀ ਤ੍ਰਿਸ਼ਨਾ ਬਣਾ ਕੇ ਬੈਠਾ ਹੈ ਸੇਵਾਦਾਸ, ਇਹਦੇ ਨਾਲ ਭਲਾ ਕੋਈ ਨਹੀਂ ਹੋਣਾ, ਇਹਦੇ ਨਾਲ ਕੋਈ ਭਲਾ ਨਹੀਂ। ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਝੁਕਿਆ, ਮਹਾਰਾਜ ਮੈਨੂੰ ਬਖਸ਼ ਦਿਓ, ਕਲਪਨਾ ਬੜੀ, ਦੁੱਖ ਬਹੁਤ, ਖਿੱਚਦਾ ਬੜਾ ਹਾਂ ਮੈਂ, ਗੁੱਸਾ ਬਹੁਤ ਆਉਂਦਾ। ਸਤਿਗੁਰੂ ਕਹਿਣ ਲੱਗੇ, ਵਿੱਦਿਆ ਪ੍ਰਾਪਤ ਤਾਂ ਕੀਤੀ ਪਰ ਵਿੱਦਿਆ ਨੂੰ ਕਮਾਇਆ ਨਹੀਂ, ਜਿੰਨਾ ਚਿਰ ਤੱਕ ਤੇਰੀ ਕਿਸੇ ਨੂੰ ਹਰਾਉਣ ਦੀ ਤ੍ਰਿਸ਼ਨਾ ਨਹੀਂ ਗਈ ਉਨਾ ਚਿਰ ਤੱਕ ਤੇਰਾ ਅੰਦਰ ਸ਼ਾਂਤ ਨਹੀਂ ਹੋਏਗਾ। ਮਹਾਰਾਜ ਉਪਦੇਸ਼, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਪਜੀ ਸਾਹਿਬ ਦਾ ਅਭਿਆਸ ਕਰ, ਅੰਦਰ ਭਲਾ ਹੋਏ। ਉੱਥੇ ਫਿਰ ਭਾਈ ਸੇਵਾਦਾਸ ਜਪਜੀ ਸਾਹਿਬ ਦਾ ਪਾਠ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਰਹਿ ਕੇ ਅਭਿਆਸ ਕੀਤਾ, ਇੱਕ ਮਹੀਨਾ ਸੇਵਾ ਕੀਤੀ ਅਤੇ ਇੱਕ ਮਹੀਨੇ ਵਿੱਚ ਇੰਨਾ ਬਦਲ ਗਿਆ, ਇੰਨਾ ਅੰਦਰ ਸ਼ਾਂਤ ਹੋ ਗਿਆ। ਜਦੋਂ ਆਪਣੇ ਦੇਸ਼ ਕਸ਼ਮੀਰ ਵਾਪਸ ਗਿਆ ਨਾ ਸ਼੍ਰੀਨਗਰ ਦੇ ਇਲਾਕੇ ਵਿੱਚ, ਅਤੇ ਮਾਂ ਨੇ ਜਾ ਕੇ ਕਈ ਦਿਨਾਂ ਵਿੱਚ ਨੋਟ ਕੀਤਾ ਵੀ ਬੜਾ ਸ਼ਾਂਤ, ਬੜਾ ਟਿਕਿਆ ਹੋਇਆ ਹੈ, ਅਤੇ ਖਿੱਚਦਾ ਬਹੁਤ ਹੁੰਦਾ ਸੀ, ਹੱਥ ਜੋੜ ਕੇ ਮਾਂ ਦਾ ਵੀ ਸਤਿਕਾਰ ਕਰਦਾ, ਸ਼ਾਂਤ ਹੈ। ਅਤੇ ਮਾਂ ਨੇ ਇੱਕੋ ਗੱਲ ਆਖੀ, ਪੁੱਤਰਾ ਵੀ ਤੈਨੂੰ ਕੋਈ ਰੋਗ ਲੱਗ ਗਿਆ, ਕੋਈ ਦੁੱਖ ਹੈ, ਕੋਈ ਤਕਲੀਫ ਹੈ ਤੈਨੂੰ, ਵੀ ਬੜਾ ਸ਼ਾਂਤ ਜਿਹਾ ਰਹਿਣ ਲੱਗ ਪਿਆ। ਕਹਿਣ ਲੱਗੇ, ਮਾਂ ਅਸਲ ਦਾਤ ਜਿਹੜੀ ਮੈਨੂੰ ਅੰਦਰ ਨੂੰ ਸ਼ਾਂਤ ਕਰ ਰਹੀ ਹੈ ਉਹ ਪ੍ਰਾਪਤ ਹੋ ਗਈ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੀ ਜਪਜੀ ਸਾਹਿਬ 'ਚ ਬੜੀ ਤਾਕਤ। ਅਤੇ ਉਸ ਮਾਂ ਦਾ ਹਿਰਦਾ ਆਖਿਆ, ਉਹ ਸਮਰੱਥ ਗੁਰੂ ਕਿੱਡੇ ਵੱਡੇ ਹੋਣਗੇ ਜਿਨ੍ਹਾਂ ਨੇ ਕਈ ਸਾਲਾਂ ਦੇ ਖਿੱਚ ਦੇ ਪੁੱਤਰ ਦੇ ਅੰਦਰ ਨੂੰ ਸ਼ਾਂਤ ਕਰ ਦਿੱਤਾ। ਉਹੀ ਮਾਈ ਭਾਗ ਭਰੀ ਹੋਈ ਜਿਹਨੂੰ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਉਹਦੇ ਘਰ ਦਰਸ਼ਨ ਦੇ ਕੇ ਆਉਂਦੇ ਅਤੇ ਸਤਿਗੁਰੂ ਸਾਹਿਬ ਉਸੇ ਮਾਈ ਤੋਂ ਆਪਣਾ ਚੋਲਾ ਪ੍ਰਾਪਤ ਕਰਦੇ। ਇਹ ਉਹੀ ਘਰ ਹੈ ਜਿਹੜਾ ਕਸ਼ਮੀਰ ਦੀ ਧਰਤੀ 'ਤੇ ਅੱਜ ਮਾਤਾ ਭਾਗ ਭਰੀ ਦਾ ਅਸਥਾਨ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੇਵਾਦਾਸ ਨੂੰ ਸਮਝਾਇਆ ਅਤੇ ਸਮਝਾਉਂਦੇ ਸਾਨੂੰ ਵੀ ਨੇ। ਮਹਾਰਾਜ ਜੀ ਕਹਿੰਦੇ, ਕਿਤੇ ਇਸ ਗੱਲ ਦਾ ਨਿਰਣਾ ਨਾ ਮਨ ਵਿੱਚ ਕਰਕੇ ਬੈਠੇ ਹੋ ਮੈਂ ਇੰਨੀ ਬਾਣੀ ਪੜ੍ਹਨ ਵਾਲਾ। ਸਤਿਗੁਰੂ ਮਹਾਰਾਜ ਕਹਿਣਗੇ, ਸਭ ਕੁਛ ਤ੍ਰਿਸ਼ਨਾ ਦੇ ਆਧਾਰਿਤ ਹੈ ਵੀ ਮੇਰੀ ਕੋ ਉਸਤਤ ਕਰੇ। ਮਹਾਰਾਜ ਜੀ ਕਹਿੰਦੇ, ਸੁਭਾਅ 'ਤੇ ਬਣਦਾ ਸੀ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਪਰ ਅਸੀਂ ਚਾਹੁੰਦੇ ਹਾਂ ਮੇਰੀ ਕੋ ਉਸਤਤ ਕਰੇ। ਅੱਗੇ ਫਿਰ ਪਾਤਸ਼ਾਹ ਜੀ ਦੀ ਦਿੱਤੀ ਬਖਸ਼ਿਸ਼,

ਇੱਥੇ ਮਹਾਰਾਜ ਜੀ ਕਹਿੰਦੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ। ਮਹਾਰਾਜ ਜੀ ਕਹਿੰਦੇ ਜਿੱਦਣ ਨਿਰੰਕਾਰ ਦਾ ਸਿਮਰਨ ਆ ਗਿਆ ਉਦਣ ਤ੍ਰਿਸ਼ਨਾ ਬੁੱਝ ਜਾਏ, ਉਦਣ ਬਹੁਤੀ ਦੌੜ ਖਤਮ ਹੋ ਜਾਏਗੀ। ਫਿਰ ਕੀ ਹੋਏਗਾ ਮਹਾਰਾਜ? ਮਹਾਰਾਜ ਕਹਿਣਗੇ ਪ੍ਰਭ ਕੈ ਸਿਮਰਨ ਸਭ ਕਿਛ ਸੁੱਝੈ। ਮਹਾਰਾਜ ਕਹਿਣਗੇ ਨਿਰੰਕਾਰ ਦੇ ਸਿਮਰਨ ਨਾਲ ਸਾਰਾ ਕੁਝ ਸੋਝੀ ਆਉਣ ਲੱਗ ਪੈਂਦੀ, ਸਾਰਾ ਕੁਝ ਸੁੱਝਦਾ, ਸਾਰਾ ਕੁਝ ਜਾਣਕਾਰੀ ਪ੍ਰਗਟ ਹੋ ਜਾਂਦੀ ਵੀ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇਹ ਅਹਿਸਾਸ ਹੋ ਜਾਂਦਾ ਕਿ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਸਤਿਗੁਰੂ ਸਾਹਿਬ ਮਹਾਰਾਜ ਫਿਰ ਇੱਥੇ ਉਦਾਹਰਨ ਦੇ ਕੇ ਕਹਿੰਦੇ ਵੀ ਉਹ ਨਿਰੰਕਾਰ ਜਿਹੜਾ ਘੱਟ ਘੱਟ ਵਿੱਚ ਵਸਿਆ ਹੋਇਆ ਉਹਦੀ ਬਖਸ਼ਿਸ਼ ਮਹਿਸੂਸ ਹੋਣ ਲੱਗ ਪੈਂਦੀ, ਉਹ ਹਰ ਜਗ੍ਹਾ 'ਤੇ ਨਜ਼ਰ ਆਉਣ ਲੱਗ ਪੈਂਦਾ। ਫਿਰ ਅੱਗੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਪ੍ਰਭ ਕੈ ਸਿਮਰਨ ਨਾ ਹੀ ਜਮ ਤਰਾਸਾ। ਜਿੱਦਣ ਸਿਮਰਨ ਆ ਗਿਆ ਮਹਾਰਾਜ ਕਹਿਣਗੇ ਉੱਦਣ ਜਮਾਂ ਦੀ ਤਰਾਸ ਨਹੀਂ ਹੈ ਵੀ ਧੱਕੇ ਖਾਣੇ ਪੈਣਗੇ, ਦੁੱਖ ਜਮਾਂ ਦੇ ਵੱਸ ਪੈਣਾ ਪਏਗਾ। ਮਹਾਰਾਜ ਕਹਿਣਗੇ ਸਾਰਾ ਕੁਝ ਖਤਮ ਹੋ ਜਾਏਗਾ। ਪ੍ਰਭ ਕਹਿ ਸਿਮਰਨ ਨਾ ਹੀ ਜਮ ਤਰਾਸਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਮ ਜਿਹੜਾ ਹੈ ਉਹਦੀ ਤਰਾਸ ਜਿਹੜੀ ਹੈ ਉਹ ਖਤਮ ਹੋ ਜਾਏਗੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ, ਮਹਾਰਾਜ ਕਹਿਣਗੇ ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਇਹ ਦਾਤ ਸਤਿਗੁਰੂ ਜੀ ਨੇ ਦਿੱਤੀ। ਅੱਗੇ ਫਿਰ ਸਤਿਗੁਰੂ ਸਾਹਿਬ ਤੋਂ ਪੁੱਛੀਏ ਤੇ ਮਹਾਰਾਜ ਜੀ ਕਹਿਣ ਲੱਗੇ ਪ੍ਰਭ ਕਹਿ ਸਿਮਰਨ ਪੂਰਨ ਆਸਾ। ਜੋ ਵੀ ਇੱਛਾ ਮਨ ਵਿੱਚ ਹੋਏਗੀ ਨਿਰੰਕਾਰ ਦੇ ਸਿਮਰਨ ਨਾਲ ਮਹਾਰਾਜ ਕਹਿਣ ਲੱਗੇ ਉਹਦੀ ਪੂਰਤੀ ਹੋ ਜਾਏ। ਸੁਰਤ ਵਿੱਚ ਜੋ ਚੱਲੇਗਾ ਆਪਣੇ ਆਪ ਬਿਨਾਂ ਮੰਗਿਆਂ ਪ੍ਰਾਪਤ ਹੋਵੇਗਾ, ਪਰ ਗੱਲ ਇੱਥੇ ਤਾਂ ਕਰਕੇ ਪ੍ਰਗਟ ਹੋਵੇਗੀ ਜੇ ਸਿਮਰਨ ਹੋਵੇਗਾ, ਇਹ ਯਾਦ ਹੋਵੇਗੀ ਸਾਡੇ। ਅਤੇ ਜੇ ਆਪਾਂ ਸਕੂਲ ਵਿੱਚ ਵਿਦਿਆਰਥੀ ਪੜ੍ਹਦੇ ਹਾਂ, ਇਹ ਤਾਂ ਹੋ ਸਕਦਾ ਵੀ ਵਿਦਿਆਰਥੀ ਇੱਕ ਕਲਾਸ ਦਾ ਟੈਸਟ ਦੇਵੇ ਦੂਜੀ 'ਚ ਹੋ ਜਾਏ, ਦੂਜੀ ਦਾ ਟੈਸਟ ਦੇਵੇ ਤੀਜੀ 'ਚ ਹੋ ਜਾਏ, ਤੀਜੀ ਦਾ ਟੈਸਟ ਦੇਵੇ ਉਹ ਚਾਰ ਕਲਾਸਾਂ ਪੰਜ ਛੇ ਸੱਤ ਕਲਾਸਾਂ ਪਾਸ ਕਰਦਾ, ਪਰ ਫਾਇਦਾ ਤਾਂ ਉਦੋਂ ਹੈ ਨਾ ਵੀ ਜਦੋਂ ਉਹ ਵੱਡੇ ਕਾਰੋਬਾਰ ਵਾਸਤੇ ਤੁਰੇਗਾ, ਭਾਵੇਂ ਉਹਨੇ ਜਿੰਨੀ ਵੀ ਪੜ੍ਹਾਈ ਕੀਤੀ, 12 ਕਲਾਸਾਂ ਕੀਤੀਆਂ ਜਾਂ ਕੋਈ ਡਿਗਰੀ ਪ੍ਰਾਪਤ ਕਰ ਲਈ, ਪ੍ਰਾਪਤੀ ਤਾਂ ਉਦੋਂ ਹੈ ਜਦੋਂ ਉਹਦਾ ਪ੍ਰੈਕਟੀਕਲ ਵੇਖਿਆ ਜਾਏਗਾ ਵੀ ਜਿਹੜਾ ਕੁਝ ਪੜ੍ਹਿਆ ਉਹ ਕੰਮ ਆਉਂਦਾ ਵੀ ਹੈ ਕਿ ਨਹੀਂ ਆਉਂਦਾ। ਕਿਸੇ ਵੇਲੇ ਪੜ੍ਹੇ ਬਹੁਤ ਵਿਦਵਾਨ, ਪੜ੍ਹੇ ਲਿਖੇ ਬਹੁਤ ਹੋਣਗੇ, ਥਿਊਰੀ ਬਹੁਤ ਹੈ, ਪੜ੍ਹਾਈ ਬਹੁਤ ਹੋਵੇਗੀ, ਪਰ ਪ੍ਰੈਕਟੀਕਲ ਨਹੀਂ। ਬਸ ਆਹੀ ਖੇਡ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਬੈਠ ਕੇ ਜਿਹੜੀ ਸਿੱਖਿਆ ਲੈ ਕੇ ਗਏ ਜੇ ਜੀਵਨ ਵਿੱਚ ਪ੍ਰੈਕਟੀਕਲ ਕਰਨ ਦੀ ਅਰਦਾਸ ਕਰਕੇ ਜਾਵਾਂਗੇ ਤਾਂ ਫਿਰ ਕੋਈ ਪ੍ਰਾਪਤੀ ਨਹੀਂ। ਤਾਂ ਇੱਥੇ ਤਾਂ ਤੁਸੀਂ ਸਮਾਂ ਸਫਲ ਕਰ ਲਿਆ, ਬਾਹਰ ਜਾ ਕੇ ਜੋ ਪਹਿਲਾਂ ਸੀ ਉਸੇ ਤਰ੍ਹਾਂ ਫਿਰ ਉਸੇ ਤਰ੍ਹਾਂ ਦੀ ਮਾਤਾ ਆ ਗਈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿੱਦਾਂ ਦੀ ਇੱਛਾ ਹੈ ਭਾਵਨਾ ਹੈ ਉਹ ਪੂਰਤੀ ਹੋਏਗੀ, ਪਰ ਸਿਮਰਨ ਚਾਹੀਦਾ। ਅੱਗੇ ਫਿਰ ਮਹਾਰਾਜ ਜੀ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਕਿਹਾ ਵੀ ਜੇ ਮਨ ਮੈਲਾ ਹੋ ਗਿਆ ਤਾਂ ਫਿਰ ਦੁਨੀਆਂ ਦੀ ਕੋਈ ਚੀਜ਼ ਧੋ ਕੇ ਪਾ ਲਓ, ਕੁਝ ਪਵਿੱਤਰਤਾ ਕਰ ਲਓ, ਭਲਾ ਨਹੀਂ ਹੈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੈ ਮਨ ਅੱਛਾ ਨਾ ਹੋਏ। ਜੇ ਮਨ ਮੈਲਾ ਹੈ ਤੇ ਜੀਵਨ ਵਿੱਚ ਪ੍ਰਾਪਤੀ ਕੋਈ ਨਹੀਂ, ਜਿੱਥੇ ਮਰਜ਼ੀ ਚਲੇ ਜਾਓ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਲ ਮਨ ਕੀ ਹੈ? ਮਹਾਰਾਜ ਨੇ ਕਿਹਾ ਸੰਕਲਪੋ ਵਿਕਲਪੋ ਮਨਾ, ਚੰਗੇ ਫੁਰਨਿਆਂ ਅਤੇ ਮਾੜੇ ਫੁਰਨਿਆਂ ਦਾ ਸੁਮੇਲ ਹੈ ਮਨ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਮੈਲ ਚਲੀ ਜਾਏ। ਪਰ ਮੈਲ ਆਈ ਕਿੱਥੋਂ? ਜਿਹੜੀ ਮੈਲ ਚਲੀ ਜਾਏ, ਫਿਰ ਸਤਿਗੁਰੂ ਸਾਹਿਬ ਨੇ ਉਹ ਵੀ ਉਦਾਹਰਨ ਦੇ ਕੇ ਕਿਹਾ। ਸਤਿਗੁਰੂ ਜੀ ਕਹਿੰਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹ। ਜਨਮਾਂ ਜਨਮਾਂਤਰਾਂ ਜਿਹੜੀ ਜਿਹੜੀ ਜੂਨ ਵਿੱਚੋਂ ਟਰੈਵਲ ਕੀਤਾ ਉਸੇ ਉਸੇ ਜੂਨ ਦੀ ਮੈਲ ਸਾਡੇ ਅੰਦਰ ਲੱਗ ਗਈ। ਅਤੇ ਫਿਰ ਮਹਾਰਾਜ ਜੀ ਇੱਥੇ ਉਦਾਹਰਨ ਦੇ ਕੇ ਸਮਝਾਉਂਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਜਿਹੜੀ ਮਨ ਨੂੰ ਮੈਲ ਲੱਗੀ ਸੀ
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਉਹ ਮੈਲ ਖਤਮ ਹੋ ਸਕਦੀ ਹੈ। ਕਿਵੇਂ? ਸਿਮਰਨ ਕਰਕੇ, ਯਾਦ ਵਿੱਚ ਬੈਠਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਸੰਗਤ ਵਿੱਚ ਬੈਠੋ। ਇੱਥੇ ਤਾਂ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ, ਅੰਦੁਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਕੀਤਾ। ਮਨ ਨਿਰਮਲ ਹੋ ਗਿਆ, ਨਿਰਮਲਤਾ ਹੀ ਪ੍ਰਗਟ ਹੋ ਗਈ। ਸਤਿਗੁਰੂ ਸਾਹਿਬ ਕਹਿਣਗੇ ਇੱਥੇ ਤਾਂ ਪਿੰਗਲੇ ਵੀ ਤੁਰ ਪਏ। ਪਿੰਗਲੇ ਦਾ ਅਰਥ ਕੀ ਹੈ? ਪਿੰਗਲੇ ਦਾ ਅਰਥ ਜੇ ਸੰਸਾਰੀ ਕਰੀਏ ਵੀ ਜਿਹਦੇ ਹੱਥ ਪੈਰ ਕੰਮ ਨਹੀਂ ਕਰਦੇ ਉਹਨੂੰ ਪਿੰਗਲਾ ਕਹਿ ਦਿੰਦੇ ਹਾਂ। ਪਿੰਜਰ ਹੋ ਗਿਆ ਹੈ ਸਰੀਰ, ਹੱਥ ਪੈਰਾਂ ਵਿੱਚ ਤਾਕਤ ਨਹੀਂ ਪਿਓ ਉੱਠ ਸਕਣ ਚੱਲ ਸਕਣ। ਧਾਰਮਿਕ ਦੁਨੀਆਂ ਵਿੱਚ ਪਿੰਗਲਾ ਉਹ ਹੈ ਜਿਹਦੇ ਹੱਥ ਸੇਵਾ ਤੋਂ ਸੱਖਣੇ ਹੋਣ, ਜਿਹਦੇ ਪੈਰ ਗੁਰੂ ਘਰ ਕਦੀ ਚੱਲ ਕੇ ਨਾ ਆਏ ਹੋਣ, ਜਿਹਦਾ ਸਰੀਰ ਕਦੀ ਸੇਵਾ ਵਿੱਚ ਹਾਜ਼ਰ ਨਾ ਹੋਇਆ ਹੋਵੇ ਉਹਨੂੰ ਪਿੰਗਲਾ ਕਹਿ ਦਿੰਦੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇੱਥੇ ਤਾਂ ਜਿੱਦਣ ਸਤਿਗੁਰੂ ਦੀ ਸੰਗਤ ਵਿੱਚ ਕੋ ਆ ਗਿਆ ਇੱਥੇ ਤਾਂ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ। ਉਹਨਾਂ ਨੇ ਜਿਨ੍ਹਾਂ ਨੇ ਕਦੀ ਸੇਵਾ ਨੂੰ ਹੱਥ ਕਦੀ ਧਾਰਮਿਕ ਕਰਮ ਨਹੀਂ ਸੀ ਕੀਤਾ, ਸਤਿਗੁਰੂ ਨੇ ਦੁਨੀ ਚੰਦ ਵਰਗਿਆਂ ਦਾ ਵੀ ਪਾਰ ਉਤਾਰਾ ਕਰਵਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦਾ ਵੀ ਰਹਿੰਦੀ ਦੁਨੀਆਂ ਤੱਕ ਨਾਮ ਪ੍ਰਗਟ ਕਰ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਮੈਲ ਚਲੀ ਜਾਂਦੀ ਹੈ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਮੈਲ ਖਤਮ ਹੋ ਜਾਂਦੀ ਹੈ। ਅੱਗੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛੀਏ ਅਤੇ ਸਤਿਗੁਰੂ ਦੀ ਜ਼ਿਕਰ ਕਰਦਿਆਂ ਕਹਿੰਦੇ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਜਿੱਦਣ ਮੈਲ ਚਲੀ ਗਈ ਅੰਮ੍ਰਿਤ ਨਾਮ, ਅੰਮ੍ਰਿਤ ਰੂਪੀ ਨਾਮ ਰਿੱਧ ਮਾਹੇ ਸਮਾਏ। ਰਿੱਧ ਕਿਹਨੂੰ ਕਿਹਾ ਜਾਂਦਾ ਹੈ? ਰਿੱਧ ਕਿਹਾ ਜਾਂਦਾ ਸਾਡੇ ਹਿਰਦੇ ਨੂੰ, ਰਿੱਧ ਮਾਹੇ, ਮਾਹੇ ਦਾ ਅਰਥ ਹੈ ਵਿੱਚ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਰੂਪੀ ਨਾਮ ਰਿੱਧ ਹਿਰਦੇ ਦੇ ਵਿੱਚ ਮਾਹੇ ਸਮਾਹੇ। ਮਹਾਰਾਜ ਕਹਿਣਗੇ ਸਮਾਏ ਦਾ ਅਰਥ ਸਮਾ ਜਾਣਾ, ਅੰਦਰ ਟਿਕ ਜਾਣਾ, ਜਜ਼ਬ ਹੋ ਜਾਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੱਦਣ ਮੈਲ ਖਤਮ ਹੋ ਗਈ। ਇੱਕ ਉਦਾਹਰਣ ਹੋਰ, ਲਲਾਰੀ ਦੇ ਕੋਲੋਂ ਚੁੰਨੀ ਰੰਗਣ ਵਾਸਤੇ ਦਈਏ ਨਾ, ਜਾਂ ਕੋਈ ਕੱਪੜਾ ਰੰਗਣ ਵਾਸਤੇ ਦਈਏ, ਸਭ ਤੋਂ ਪਹਿਲਾਂ ਉਹ ਚੜਿਆ ਹੋਇਆ ਰੰਗ ਉਹਦੇ ਤੋਂ ਉਤਾਰਦਾ ਹੈ ਅਤੇ ਫਿਰ ਅਗਲਾ ਰੰਗ ਕਰਦਾ। ਸਤਿਗੁਰੂ ਸਾਹਿਬ ਕੀ ਕਰਦੇ? ਮਹਾਰਾਜ ਜੀ ਵੀ ਸਾਡੇ ਅੰਦਰ ਦੀ ਪਹਿਲੀ ਮੈਲ ਉਤਾਰ ਕੇ ਮਲ ਖਤਮ ਕਰਕੇ ਫਿਰ ਉਹਦੇ ਉੱਪਰ ਨਾਮ ਦੀ ਰੰਗਤ ਬਖਸ਼ਿਸ਼ ਕਰਦੇ, ਨਾਮ ਦਾ ਰੰਗ ਉਹਦੇ ਉੱਪਰ ਚਾੜ ਦਿੰਦੇ। ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ। ਮਹਾਰਾਜ ਕਹਿਣਗੇ ਪ੍ਰਭ ਜੀ ਨਿਰੰਕਾਰ ਅਕਾਲ ਪੁਰਖ ਜਿਹੜਾ ਹੈ ਨਾ ਉਹ ਵਸਦਾ ਹੈ ਕਿੱਥੇ? ਮਹਾਰਾਜ ਜੀ ਕਹਿੰਦੇ ਸਾਧ ਕੀ ਰਸਨਾ, ਅਭਿਆਸੀ ਗੁਰਮੁਖ ਦੀ ਰਸਨਾ 'ਤੇ। ਕੱਲ੍ਹ ਵੀ ਬੇਨਤੀ ਕੀਤੀ ਸੀ ਨਾ, ਫਿਰ ਭਾਈ ਲੱਖੂ ਦੀ ਰਸਨਾ 'ਤੇ ਵਸਿਆ ਸੀ ਨਾ। ਮੈਂ ਇਸ ਕਰਕੇ ਉਦਾਹਰਨ ਫਿਰ ਆਪ ਜੀ ਨੂੰ ਦੱਸੀ ਵੀ ਯਾਦ ਆ ਜਾਏ, ਜੇ ਉਹਨੇ ਕਿਹਾ ਸੀ ਵੀ ਆਵੇ ਕੱਚੇ ਤਾਂ ਫਿਰ ਕੱਚੇ ਹੀ ਸਨ। ਇਸ ਕਰਕੇ ਮਹਾਰਾਜ ਜੀ ਕਹਿਣਗੇ ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਿਰੰਕਾਰ ਸਾਧ ਦੀ ਭਾਵ ਬੰਦਗੀ ਵਾਲੇ ਦੀ ਰਸਨਾ 'ਤੇ ਹਮੇਸ਼ਾ ਬੈਠਾ ਹੈ। ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਨੇ ਇੱਕ ਸ਼ਬਦ ਆਖਿਆ ਸੀ, ਕਹਿੰਦੇ ਸੱਚੇ ਪਾਤਸ਼ਾਹ ਮੈਂ ਇੱਥੇ ਤੁਹਾਡੀ ਪਤਨੀ ਬਣ ਕੇ ਨਹੀਂ ਆਈ, ਇੱਥੇ ਮੈਂ ਤੁਹਾਡੀ ਸਿੱਖ ਬਣ ਕੇ ਆਈ ਹਾਂ, ਕਿਰਪਾ ਕਰੋ ਮੇਰੀ ਕੁੱਖ ਨੂੰ ਭਾਗ ਲੱਗੇ, ਘਰ ਵਿੱਚ ਸੰਤਾਨ ਕੋਈ ਨਹੀਂ। ਹੁਣ ਤਾਂ ਲੋਕ ਵੀ ਗੱਲਾਂ ਕਰਨ ਲੱਗ ਪਏ ਵੀ ਇਹਨਾਂ ਘਰ ਕਿਹੜੀ ਸੰਤਾਨ ਹੋਣੀ, ਕਿਰਪਾ ਕਰੋ ਇੰਨੀਆਂ ਦੀਆਂ ਝੋਲੀਆਂ ਭਰ ਦਿਓ, ਮੇਰੇ 'ਤੇ ਵੀ ਕਿਰਪਾ ਕਰ ਦਿਓ। ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਕੀ ਹੈ? ਹੁਣ ਗੁਰੂ ਸਾਹਿਬ ਨੇ ਸਿੱਖ ਦੀ ਵਡਿਆਈ ਕੀਤੀ, ਗੁਰਮੁਖੋ ਹੁਣ ਗੁਰੂ ਘਰ ਵੱਡਾ ਹੈ, ਪਰ ਸਤਿਗੁਰੂ ਨੇ ਸਿੱਖ ਨੂੰ ਵਡਿਆਈ ਦੇਣ ਵਾਸਤੇ ਮਾਤਾ ਗੰਗਾ ਜੀ ਨੂੰ ਇੱਕੋ ਗੱਲ ਆਖੀ ਸੀ, ਕਹਿਣਗੇ ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਸਾਹਿਬ, ਜਾਓ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੋ, ਭਲਾ ਹੋਏਗਾ। ਅਤੇ ਜਾਣ ਦਾ ਢੰਗ ਵੀ ਕੀ ਸੀ? ਮਾਤਾ ਗੰਗਾ ਜੀ ਨੇ ਸਭ ਤੋਂ ਪਹਿਲਾਂ ਆਪ ਅੰਮ੍ਰਿਤ ਵੇਲੇ ਉੱਠੇ, ਆਪ ਹੀ ਇਸ਼ਨਾਨ ਕੀਤਾ, ਪ੍ਰਸ਼ਾਦੇ ਤਿਆਰ ਕੀਤੇ। ਪ੍ਰਸ਼ਾਦੇ ਤਿਆਰ ਕਰਨ ਤੋਂ ਬਾਅਦ ਕੱਚੀ ਲੱਸੀ ਆਪ ਉਸ ਵਕਤ
ਦਹੀਂ ਰਿੜਕਿਆ, ਲੱਸੀ ਜਿਹੜੀ ਸੀ ਉਹ ਚਾਟੀ ਦੇ ਨਾਲ ਭਰ ਲਈ, ਚਾਟੀ ਜਿਹੜੀ ਸੀ ਉਹਨੂੰ ਸੰਪੂਰਨ ਉੱਤੋਂ ਤੱਕ ਭਰਿਆ ਲੱਸੀ ਦੇ ਨਾਲ, ਪ੍ਰਸ਼ਾਦੇ ਲੂਣ ਪਾ ਕੇ ਘਿਓ ਵਿੱਚ ਪਾ ਕੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਗੰਢੇ ਕੁਝ ਲੈ ਲਏ ਅਤੇ ਸੀਸ ਉੱਪਰ ਰੱਖ ਕੇ ਨੰਗੇ ਪੈਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰ ਪਏ। ਝਬਾਲ ਪਿੰਡ 12-14 ਕਿਲੋਮੀਟਰ ਪੈਂਦਾ ਅੰਮ੍ਰਿਤਸਰ ਦੀ ਧਰਤੀ ਤੋਂ। ਖੇਤਾਂ 'ਚ ਕੰਮ ਕਰਦੇ ਬਜ਼ੁਰਗ ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖਾਂ ਕਿਹਾ ਜੀ ਮਾਤਾ ਜੀ ਆ ਰਹੇ, ਪ੍ਰਸ਼ਾਦਾ ਲਿਆ ਰਿਹਾ, ਲੱਗਦੇ ਬੜੀ ਤੇਜ਼ੀ ਨਾਲ ਨੰਗੇ ਪੈਰੀ ਆ ਰਹੇ, ਮੋਢੇ ਤੋਂ ਪਰਨਾ ਉਤਾਰਿਆ ਅਤੇ ਥੱਲੇ ਵਿਛਾ ਦਿੱਤਾ ਅਤੇ ਵਿਛਾ ਕੇ ਉੱਪਰ ਬੈਠ ਗਏ। ਹੱਥ ਆਉਂਦਿਆਂ ਆਉਣ ਤੋਂ ਪਹਿਲਾਂ ਹੱਥ ਵੀ ਧੋ ਲਏ ਅਤੇ ਸੱਜ ਕੇ ਬੈਠ ਗਏ। ਮਾਤਾ ਗੰਗਾ ਜੀ ਨੇ ਆਣ ਕੇ ਸੱਤ ਕਰਤਾਰ ਆਖਿਆ ਅਤੇ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਕਹਿੰਦੇ ਆ ਵੀ ਮਾਤਾ ਜੀ ਭਲਾ ਕੀਤਾ, ਮਾਂ ਨੂੰ ਪਤਾ ਹੁੰਦਾ ਪੁੱਤਰ ਨੂੰ ਭੁੱਖ ਲੱਗੀ, ਤੁਸੀਂ ਕਿਰਪਾ ਕੀਤੀ। ਮਾਂ ਨੂੰ ਪਤਾ ਹੁੰਦਾ ਵੀ ਪੁੱਤਰ ਨੂੰ ਭੁੱਖ ਲੱਗੀ, ਬੜੀ ਭੁੱਖ ਲੱਗੀ ਸੀ, ਪ੍ਰਸ਼ਾਦੇ ਦੀ ਤਾਂਘ ਸੀ, ਤੁਸੀਂ ਲੈ ਕੇ ਆਏ। ਸਾਹਮਣੇ ਪ੍ਰਸ਼ਾਦਾ ਖੋਲ੍ਹ ਕੇ ਰੱਖ ਦਿੱਤਾ ਅਤੇ ਜਦੋਂ ਛਕਣ ਲੱਗੇ ਹੱਥ ਵਿੱਚ ਗੰਢਾ ਫੜਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਮਾਤਾ ਜੀ ਘਰ ਵਿੱਚ ਕੁਸ਼ਲ ਮੰਗਲ ਹੈ, ਸਤਿਗੁਰੂ ਠੀਕ ਨੇ? ਮਾਤਾ ਗੰਗਾ ਜੀ ਕਹਿੰਦੇ ਬਾਬਾ ਜੀ ਸਾਰਾ ਕੁਝ ਠੀਕ, ਪਰ ਹੁਣ ਤਾਂ ਲੋਕ ਵੀ ਗੱਲਾਂ ਕਰਨ ਲੱਗ ਪਏ ਵੀ ਇਹਨਾਂ ਦੇ ਘਰ ਸੰਤਾਨ ਕੋਈ ਨਹੀਂ ਹੋਣੀ। ਲੋਕ ਵੀ ਗੱਲਾਂ ਕਰਨ ਲੱਗ ਪਏ ਵੀ ਇੱਦਾਂ ਆਏ ਇੱਦਾਂ ਚਲੇ ਜਾਣਗੇ। ਬਾਬਾ ਬੁੱਢਾ ਸਾਹਿਬ ਦੇ ਹੱਥ ਵਿੱਚ ਗੰਢਾ ਸੀ, ਜ਼ਮੀਨ 'ਤੇ ਰੱਖ ਕੇ ਮੁੱਕੀ ਮਾਰ ਕੇ ਭੰਨ ਦਿੱਤਾ। ਕਹਿਣਗੇ ਕੌਣ ਕਹਿੰਦਾ ਹੈ ਸੰਤਾਨ ਨਹੀਂ ਪ੍ਰਗਟ ਹੋਣੀ, ਮਹਾਬਲੀ ਯੋਧਾ ਪ੍ਰਗਟ ਹੋਵੇਗਾ, ਸੂਰਮਿਆਂ ਦੇ ਸਿਰ ਗੰਢੇ ਦੀ ਨਿਆਈ ਭੰਨ ਦਿਆ ਕਰੇ। ਕਿੱਡੀ ਵੱਡੀ ਉਸ ਵਕਤ ਇਹ ਬਚਨ, ਕਹਿਣ ਲੱਗੇ ਕੌਣ ਕਹਿੰਦਾ ਸੰਤਾਨ ਨਹੀਂ ਹੋਣੀ, ਇੱਥੇ ਤਾਂ ਸੂਰਮਾ ਪੁੱਤਰ ਪ੍ਰਗਟ ਹੋਵੇਗਾ, ਸਿਰ ਭੰਨ ਦਿਆ ਕਰੇਗਾ ਦੁਸ਼ਮਣਾਂ ਦੇ। ਉੱਥੇ ਫਿਰ ਕਹਿੰਦੇ ਇੱਕਦਮ ਜਦੋਂ ਪ੍ਰਸ਼ਾਦੇ ਦੀ ਇੱਕ ਗ੍ਰਾਹੀ ਮੁੱਖ ਵਿੱਚ ਪਾਈ, ਇਹਨੇ ਚਿੰਨ ਫਿਰ ਦੂਜਾ ਬਚਨ ਕੀਤਾ, ਕਹਿੰਦੇ ਬੱਦਲ ਦੀ ਗਰਜ ਹੋਣ ਲੱਗ ਪਈ। ਕਵੀ ਸੰਤੋਖ ਸਿੰਘ ਕਹਿੰਦੇ ਬੱਦਲ ਗਰਜ ਰਿਹਾ ਸੀ ਅਤੇ ਗਰਜਦੇ ਹੋਏ ਬੱਦਲ ਨੂੰ ਵੇਖ ਕੇ ਬਾਬਾ ਬੁੱਢਾ ਸਾਹਿਬ ਕਹਿਣਗੇ ਇਕੱਲਾ ਸਿਰ ਭੰਨਣ ਵਾਲਾ ਨਹੀਂ, ਉਹਦੀ ਬੱਦਲ ਦੀ ਗਰਜ ਅਸੀਮ ਹੋਵੇ। ਜਿਵੇਂ ਬੱਦਲ ਦੀ ਗਰਜ ਅਸੀਮ ਹੈ ਨਾ, ਉਹਦੀ ਗਰਜ ਜਿਸ ਪਾਸੇ ਵੀ ਉਹ ਤੁਰ ਜਿਆ ਕਰਨਗੇ ਫਤਿਹ ਹੋਇਆ ਕਰੇਗੀ। ਅਤੇ ਤੀਸਰਾ ਬਚਨ, ਇਹਨੇ ਚਿੰਨੂ ਬਿਜਲੀ ਕੜਕੀ, ਤੀਸਰਾ ਬਚਨ ਕੀਤਾ ਕਹਿੰਦੇ ਉਹਦੀ ਤਲਵਾਰ ਵਿੱਚ ਤਾਕਤ ਇੰਨੀ ਹੋਏਗੀ ਜਿਵੇਂ ਬਿਜਲੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਉਹਦੀ ਤਲਵਾਰ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਕਿੱਡੀ ਚੌਥਾ ਬਚਨ ਨਾਲ ਹੀ ਕਹਿੰਦੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਨਿੱਕੀ ਨਿੱਕੀ ਬੂੰਦ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਚੌਥਾ ਬਚਨ ਕਰਦਿਆਂ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ ਸਾਹਮਣੇ ਬੈਠੇ। ਚੌਥਾ ਬਚਨ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਮਹਾਬਲੀ ਯੋਧਾ ਬੱਦਲਾਂ ਵਾਲੀ ਗਰਜ ਰੱਖਣ ਵਾਲਾ ਤਲਵਾਰ ਦਾ ਧਨੀ ਹੀ ਨਹੀਂ ਹੋਵੇਗਾ, ਇਕੱਲਾ ਕੌਣ ਹੋਵੇਗਾ? ਕਹਿਣ ਲੱਗੇ ਜਦੋਂ ਕਿਤੇ ਬੈਠਿਆ ਸੰਗਤ ਵਿੱਚ ਕਥਾ ਕਰਿਆ ਕਰਨਗੇ ਜਿਵੇਂ ਮੀਂਹ ਦੀਆਂ ਬੂੰਦਾਂ ਜ਼ਮੀਨ 'ਤੇ ਪੈ ਰਹੀਆਂ ਅਤੇ ਜ਼ਮੀਨ ਵਿੱਚ ਸਮਾਈ ਜਾ ਰਹੀਆਂ ਨੇ, ਜਿੱਦਣ ਸੰਗਤ ਵਿੱਚ ਬੈਠ ਕੇ ਕਥਾ ਕਰਿਆ ਕਰਨਗੇ ਉਦਣ ਸਤਿਗੁਰੂ ਦੇ ਮੁੱਖ ਦੀ ਬਾਣੀ ਸਿੱਖਾਂ ਦੀ ਹਿਰਦੇ ਰੂਪੀ ਧਰਤੀ ਵਿੱਚ ਮੀਂਹ ਦੀ ਨਿਆਈ ਸਮਾ ਜਾਏਗਾ। ਜਦੋਂ ਇਹ ਸ਼ਬਦ ਆਖੇ ਨਾ ਮਾਤਾ ਗੰਗਾ ਜੀ ਦਾ ਅੰਦਰ ਵਹਿ ਤੁਰਿਆ, ਬੈਰਾਗ ਆ ਗਿਆ, ਭਲਾ ਹੋ ਗਿਆ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਾਪਸ ਆ ਗਏ ਅਤੇ ਸ਼ਬਦ ਵਰਤਿਆ, ਕਹਿਣ ਲੱਗੇ ਅੱਜ ਝੋਲੀ ਭਰ ਗਈ, ਅੱਜ ਕਿਰਪਾ ਹੋ ਗਈ। ਇੱਕ ਸਾਲ ਬਾਅਦ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਪੁੱਤਰ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ ਸਤਿਗੁਰੂ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਜਦੋਂ ਇਹ ਸ਼ਬਦ ਵਰਤਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਨੇਹਾ ਗਿਆ ਅਤੇ ਬਾਬਾ ਬੁੱਢਾ ਸਾਹਿਬ ਆਏ ਉਸ ਬੱਚੇ ਦੇ ਦੀਦਾਰ ਕਰਨ ਵਾਸਤੇ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਅਰਦਾਸ ਤੁਸੀਂ ਕੀਤੀ, ਬਚਨ ਤੁਹਾਡੇ ਹੋਏ। ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਵਡਿਆਈ ਗੁਰੂ ਦੀ, ਤੁਸੀਂ ਸਿੱਖਾਂ ਨੂੰ ਵਡਿਆਈ ਦਿੰਦੇ, ਕਿਰਪਾ ਤਾਂ ਤੁਹਾਡੀ ਹੈ ਪਰ ਤੁਸੀਂ ਵਡਿਆਈ ਸਿੱਖਾਂ ਨੂੰ ਦਿੰਦੇ ਹੋ। ਅਤੇ ਗੁਰੂ ਹਰਗੋਬਿੰਦ ਸਾਹਿਬ ਗੋਦ ਵਿੱਚ ਚੁਕਾਏ
ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਜੇ ਬਚਨ ਤੁਹਾਡੇ ਹੋਏ ਨਾਮ ਹੀ ਹੁਣ ਤੁਸੀਂ ਰੱਖ ਦਿਓ। ਫਿਰ ਨਾਮ ਰੱਖਿਆ, ਬਾਬਾ ਬੁੱਢਾ ਸਾਹਿਬ ਨੇ ਮੱਥਾ ਚੁੰਮਿਆ ਅਤੇ ਸੀਨੇ ਨਾਲ ਲਾ ਕੇ ਕਹਿਣਗੇ ਤੇ ਮੇਰਾ ਹਰ ਗੋਬਿੰਦ ਹੈ। ਔਰ ਇਹ ਸਤਿਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਸਾਧ ਉਹ ਨਹੀਂ ਜਿਹਦਾ ਬਾਣਾ ਬਹੁਤ ਚਿੱਟਾ, ਉਹ ਵੀ ਨਹੀਂ ਕਿ ਜੀਵਨ ਵਿੱਚ ਜਿਹੜਾ ਬਾਣੇ ਦੀ ਪਰਵਾਹ ਨਾ ਕਰਦਾ ਹੋਵੇ, ਵੀ ਦੁਨੀਆਂ ਦੇ ਵਿਖਾਵੇ ਵਿੱਚ ਉਹਦਾ ਬਾਣਾ ਵੀ ਜਿਹੜਾ ਹੈ ਉਹ ਵਾਕਿਆ ਫਕੀਰਾਂ ਵਾਲਾ ਹੋਵੇ, ਨਹੀਂ ਦੋਵੇਂ ਪਾਸੇ ਨਹੀਂ। ਜਿਹਦੇ ਅੰਦਰ ਬੰਦਗੀ ਅਤੇ ਕਰਤੇ ਪੁਰਖ ਦੀ ਯਾਦ ਵੱਸ ਗਈ, ਉਹ ਭਾਵੇਂ ਕੀਮਤੀ ਤੋਂ ਕੀਮਤੀ ਕੱਪੜਾ ਵੀ ਪਾਉਂਦਾ ਹੋਵੇ ਅਤੇ ਭਾਵੇਂ ਬਿਲਕੁਲ ਸਾਦੇ ਬਾਣੇ ਵਿੱਚ ਹੋਵੇ, ਗੱਲ ਅੰਦਰ ਦੀ ਹੈ, ਬਾਹਰ ਦੀ ਨਹੀਂ। ਗੱਲ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਦਰ ਦੀ ਬਖਸ਼ਿਸ਼ ਦੀ ਆਖੀ। ਰਾਜਾ ਜਨਕ ਰਾਜ ਕਰ ਰਿਹਾ ਹੈ ਅਤੇ ਇੱਕ ਪਾਸੇ ਮਾਰਕੰਡਾ ਜੋਗੀ ਝੁੱਗੀ ਵਿੱਚ ਹੀ ਸਾਰੀ ਉਮਰ, ਹੁਣ ਦੋਵੇਂ ਜੋਗੀ ਨੇ, ਦੋਵੇਂ ਫਕੀਰ ਨੇ, ਦੋਵੇਂ ਬੰਦਗੀ ਵਾਲੇ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ। ਸਾਧ ਕੌਣ ਹੈ? ਜਿਹਨੇ ਆਪਣੇ ਅੰਦਰ ਨੂੰ ਸਾਧ ਲਿਆ ਹੈ, ਜਿਹਨੇ ਸਾਧਨਾ ਕੀਤੀ। ਅਤੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਬਖਸ਼ਿਸ਼ ਕਰਦੇ, ਨਾਨਕ ਜਨ ਕਾ ਦਾਸਨ ਦੱਸਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰੂ ਅਰਜਨ ਦੇਵ ਕਹਿਣ ਲੱਗੇ, ਮੈਂ ਉਹਨਾਂ ਗੁਰਮੁਖਾਂ ਦੇ ਦਾਸਾਂ ਦਾ ਵੀ ਦਾਸ ਹੈ, ਮੈਂ ਦੱਸਣਾ ਚਾਹੁੰਦਾ ਦੁਨੀਆ, ਉਹਨਾਂ ਸੇਵਕਾਂ ਦਾ ਵੀ ਮੈਂ ਦਾਸ ਹਾਂ ਜਿਹੜੇ ਕਰਤੇ ਪੁਰਖ ਦੀ ਯਾਦ ਅਤੇ ਉਹਦੀ ਬੰਦਗੀ ਦੇ ਵਿੱਚ ਬੈਠਣ ਵਾਲਿਆਂ ਦੀ ਸੰਗਤ ਵਿੱਚ ਬੈਠੇ, ਮੈਂ ਉਹਨਾਂ ਦਾ ਸੇਵਾਦਾਰ। ਅੱਗੇ ਫਿਰ ਮਹਾਰਾਜ ਜੀ ਕਹਿੰਦੇ, ਪ੍ਰਭ ਕੂ ਸਿਮਰਹਿ ਸੇ ਧਨਵੰਤੇ। ਧਨਵੰਤੇ ਕੌਣ? ਮਹਾਰਾਜ ਜੀ ਨੇ ਕਿਹਾ ਧਨਵੰਤਾ ਉਹ ਨਹੀਂ ਹੈ ਕਿ ਜਿਹਦੇ ਕੋਲ ਮਾਇਆ ਬਹੁਤ ਹੈ, ਧਨ ਬਹੁਤ ਹੈ, ਕਮੀ ਕਿਸੇ ਗੱਲ ਦੀ ਨਹੀਂ। ਸਤਿਗੁਰੂ ਸਾਹਿਬ ਕਹਿਣਗੇ ਨਹੀਂ, ਧਨਵੰਤਾ ਕੌਣ ਹੈ? ਸਤਿਗੁਰੂ ਜੀ ਨੇ ਕਿਹਾ, ਨਾਮ ਧਨ ਜਿਸ ਜਨ ਕੈ ਪਾਲੈ ਸੇ ਪੂਰੇ ਸਾਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਥਨ, ਪ੍ਰਭ ਕੋ ਸਿਮਰੇ ਸੇ ਧਨਵੰਤੇ। ਪਰਸੋਂ ਮੈਂ ਇੱਕ ਉਦਾਹਰਨ ਦਿੱਤੀ ਸੀ ਕਿ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ। ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਮਿਸਰੈ। ਮਹਾਰਾਜ ਕਹਿਣ ਲੱਗੇ, ਧਨ ਮਾਲ ਪਹਾੜਾਂ ਜਿੰਨੇ ਖਜ਼ਾਨੇ ਇਕੱਠੇ ਕਰ ਲਓ, ਪਰ ਕੀੜੀ ਦੇ ਤੁੱਲ ਵੀ ਨਹੀਂ ਜਿੰਨੇ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ। ਬੰਦਗੀ ਵਾਲੇ ਦੇ ਕੀੜੀ ਦੇ ਤੁੱਲ ਵੀ ਬਰਾਬਰ ਇਹ ਕੀਮਤੀ ਵਸਤੂਆਂ ਨਹੀਂ। ਇਸ ਕਰਕੇ ਮਹਾਰਾਜ ਜੀ ਸ਼ਬਦ ਵਰਤੇ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਅੱਗੇ ਫਿਰ ਕਿਹਾ, ਪ੍ਰਭ ਕੋ ਇਹ ਜੀਵਨ ਦੇ ਵਿੱਚ ਪ੍ਰਭ ਕੋ ਸਿਮਰੈ ਸੇ ਪਤਵੰਤੇ। ਪਤਵੰਤੇ ਦਾ ਅਰਥ ਹੈ ਪਤ ਸਹਿਤ ਹੋਣ ਜਿਹੜੇ, ਜਿਨ੍ਹਾਂ ਦੀ ਇੱਜ਼ਤ ਨਿਰੰਕਾਰ ਦੇ ਦਰ 'ਤੇ ਹੋਵੇ, ਜਿਨ੍ਹਾਂ ਦੀ ਇੱਜ਼ਤ ਕਰਤੇ ਪੁਰਖ ਦੇ ਦਰ 'ਤੇ ਹੋਵੇ, ਜਿਨ੍ਹਾਂ ਦੀ ਪਤ ਕਰਤਾ ਪੁਰਖ ਢੱਕਣ ਵਾਲਾ ਹੋਵੇ, ਜਿਨ੍ਹਾਂ ਨੂੰ ਇਹ ਭਰੋਸਾ ਹੈ ਕਿ ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਉਹਨਾਂ ਨੂੰ ਭਰੋਸਾ ਹੈ, ਪਤਵੰਤੇ ਹਨ, ਉਹਨਾਂ ਦੀ ਪਤ ਉਹਨਾਂ ਦੀ ਇੱਜ਼ਤ ਸੰਸਾਰ ਦੇ ਵਿੱਚ ਹੈ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ। ਪ੍ਰਵਾਨ ਹੋ ਗਏ ਕੌਣ? ਮਹਾਰਾਜ ਕਹਿਣਗੇ, ਜਿਹੜੇ ਨਿਰੰਕਾਰ ਦੇ ਸਿਮਰਨ ਵਿੱਚ, ਜਿਹਦੀ ਜਿਨ੍ਹਾਂ ਦਾ ਅੰਦਰ ਯਾਦ ਵਿੱਚ ਜੁੜ ਗਿਆ, ਜਿਨ੍ਹਾਂ ਦੇ ਅੰਦਰ ਦਿਨ ਰਾਤ ਕਰਤੇ ਪੁਰਖ ਦੀ ਯਾਦ, ਉਹਦੀ ਬਖਸ਼ਿਸ਼, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਇਸ ਤਰ੍ਹਾਂ ਦੀ ਹੋਵੇ ਕਿ ਜਿੱਥੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਦਿਲੋਂ ਅੰਦਰੋਂ ਯਾਦ ਹੋਵੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ, ਗੱਲ ਦਾ ਖਿਆਲ ਰੱਖੋ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ। ਉਹ ਪ੍ਰਵਾਨ ਨੇ, ਉਹਦਾ ਵਾਹਿਗੁਰੂ ਬੋਲਿਆ ਵੀ ਪ੍ਰਵਾਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਪੁੱਛੋ, ਕਹਿਣਗੇ ਮੈਂ ਇੱਕ ਵਾਰੀ ਵਾਹਿਗੁਰੂ ਕਹਿੰਦਾ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ, ਬਿਸਮਾਦ ਵਿੱਚ ਹੀ ਚਲਿਆ ਜਾਂਦਾ, ਆਨੰਦ ਵਿੱਚ ਹੀ ਚਲਿਆ ਜਾਂਦਾ ਜਿਸ ਦਿਨ ਇੱਕ ਵਾਰੀ ਵਾਹਿਗੁਰੂ ਕਹਿ ਦਿੰਦਾ। ਅਤੇ ਮਹਾਰਾਜ ਸਾਨੂੰ ਤਾਂ ਕਈ ਸਾਲ ਹੋ ਗਏ ਅਤੇ ਕਈ ਕਈ ਵਾਰੀ ਆਖਦੇ। ਮਹਾਰਾਜ ਜੀ ਕਹਿੰਦੇ, ਪ੍ਰਭ ਕੋ ਸਿਮਰੈ ਸੇ ਪੁਰਖ
ਪ੍ਰਧਾਨ, ਇਹਨੂੰ ਪ੍ਰਧਾਨਗੀ ਹੈ। ਆ ਦੁਨੀਆਂ ਦੇ ਵਿੱਚ ਆਪਾਂ ਕੋਈ ਕਿਸੇ ਸਟੇਟ ਦਾ ਪ੍ਰਧਾਨ ਹੋ ਸਕਦਾ, ਕੋਈ ਨਗਰ ਕੌਂਸਲ ਦਾ ਪ੍ਰਧਾਨ ਹੋ ਸਕਦਾ, ਕੋਈ ਕਿਸੇ ਸ਼ਾਖਾ ਦਾ ਪ੍ਰਧਾਨ ਹੋ ਸਕਦਾ, ਜੋ ਕੋਈ ਕਿਸੇ ਔਰਗਨਾਈਜੇਸ਼ਨ ਦਾ ਪ੍ਰਧਾਨ ਹੋ ਸਕਦਾ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਪ੍ਰਧਾਨਤਾ ਕੀ ਹੈ? ਮਹਾਰਾਜ ਜੀ ਕਹਿਣ ਲੱਗੇ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਉਹ ਪੁਰਖ ਪ੍ਰਧਾਨ ਹਨ, ਆਗੂ ਹਨ, ਜਿਹੜੇ ਨਿਰੰਕਾਰ ਦੇ ਸਿਮਰਨ ਦੇ ਵਿੱਚ ਬੈਠੇ, ਅਤੇ ਵਾਕਈ ਪ੍ਰਧਾਨ ਹੀ ਨੇ ਨਾ। 98 ਸਾਲਾਂ ਦਾ ਬਜ਼ੁਰਗ ਬਾਪੂ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੀ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਦੇ, 58 ਸਾਲ ਦਾ ਰਿਟਾਇਰ ਕਰ ਦਿੰਦੇ ਆਪਾਂ, 98 ਸਾਲਾਂ ਦਾ ਬਾਪੂ ਤਕਰੀਬਨ ਜੇ ਬਹੁਤਾ ਨਾ ਆਖਾਂ ਤਾਂ 40 ਤੋਂ 50 ਕਿਲੋ ਵਜ਼ਨ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉਹ। ਕਿਉਂਕਿ ਤਾੜੀ ਦੇ ਦਰੱਖਤ ਦਾ ਉਸ ਵਕਤ ਕਾਗਜ਼ ਕਸ਼ਮੀਰ ਤੋਂ ਮੰਗਵਾਇਆ ਗਿਆ ਅਤੇ ਉਹਦੇ ਆਧਾਰ 'ਤੇ ਬਣਿਆ। ਉਦੋਂ ਕਿਹੜੇ ਆ, ਬਹੁਤ ਪੰਨੇ ਹਲਕੇ ਸੀ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਵਰਤੀ, ਚੌਰ ਸਾਹਿਬ ਆਪ ਫੜਿਆ। ਬਾਬਾ ਬੁੱਢਾ ਸਾਹਿਬ ਦਾ ਮਨ ਸੀ ਵੀ ਸਤਿਗੁਰੂ ਦੀ ਸੀਸ 'ਤੇ ਸਰੂਪ ਲੈਣਗੇ, ਰਾਮਸਰ ਸਾਹਿਬ ਤੋਂ ਸਰੂਪ ਸੀਸ 'ਤੇ ਲਿਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਗਏ, ਸੁਸ਼ੋਭਿਤ ਕੀਤਾ। ਤਖ਼ਤ ਸਾਹਿਬ 'ਤੇ ਸਰੂਪ ਜਿਹੜਾ ਸੀ ਉਹ ਸੁਸ਼ੋਭਿਤ ਕਰਕੇ ਅਤੇ ਬਾਬਾ ਬੁੱਢਾ ਸਾਹਿਬ ਥੋੜ੍ਹਾ ਜਿਹਾ ਪਿੱਛੇ ਹੋ ਗਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਕਾਸ਼ ਕਰਨਗੇ। ਤਾਂ ਅੱਗੋਂ ਆਵਾਜ਼ ਆਈ, ਕਵੀ ਜੀ ਕਹਿੰਦੇ ਬਾਬਾ ਬੁੱਢਾ ਖੋਲ੍ਹੋ ਗ੍ਰੰਥ। ਗੁਰੂ ਅਰਜਨ ਦੇਵ ਜੀ ਨੇ ਕਿਹਾ ਬਾਬਾ ਬੁੱਢਾ ਖੋਲ੍ਹੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ, ਅਦਬ ਸਹਿਤ ਜਬ ਗ੍ਰੰਥ ਕੋ ਖੋਲ੍ਹਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਰ ਕਿੱਡੀ ਵੱਡੀ ਸਮਰੱਥਾ ਸੀ ਮਹਾਰਾਜ, ਕਹਿੰਦੇ ਆਹ ਪ੍ਰਧਾਨਗੀ ਹੈ। ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ। ਮਹਾਰਾਜ ਜੀ ਕਹਿਣ ਲੱਗੇ ਜਿਹੜੇ ਨਿਰੰਕਾਰ ਨੂੰ ਸਿਮਰਦੇ ਉਹ ਕਿਸੇ ਦੀ ਮੁਹਤਾਜਗੀ ਨਹੀਂ ਧਾਰਨ ਕਰਦੇ। ਮੁਹਤਾਜਗੀ ਦਾ ਅਰਥ ਸਮਝਦੇ ਨੇ, ਕਿਸੇ ਦੇ ਉੱਪਰ ਡਿਪੈਂਡ ਹੋ ਜਾਣਾ, ਕਿਸੇ ਦੇ ਮੁਹਤਾਜ ਹੋ ਜਾਣਾ ਵੀ ਇਹ ਬੰਦਾ ਹੋਏਗਾ ਤਾਂ ਸਾਡਾ ਭਲਾ, ਜੇ ਆਹ ਬੰਦਾ ਸਾਡੇ ਪਰਿਵਾਰ ਵਿੱਚ ਆਇਆ ਤਾਂ ਸਾਡਾ ਰੋਟੀ ਪਾਣੀ ਚੱਲਦਾ, ਆਹ ਬੰਦਾ ਸਾਡਾ ਅਹੁਦੇ 'ਤੇ ਬੈਠਾ ਤਾਂ ਸਾਡੇ ਕੰਮ ਹੋਈ ਜਾਂਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਾਥੋਂ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਮੈਂ ਮੁਛੰਦਗੀ ਨਹੀਂ ਕਰਦਾ, ਕਿਸੇ ਦਾ ਮੁਹਤਾਜ ਨਹੀਂ ਹਾਂ, ਮੈਨੂੰ ਕਿਸੇ ਦੀ ਮੁਹਤਾਜੀ ਨਹੀਂ ਚਾਹੀਦੀ। ਮੈਂ ਪੂਰੀ ਸਾਖੀ ਕਿਸੇ ਦਿਨ ਫਿਰ ਆਖਾਂਗਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਜਦੋਂ ਵੀ ਇਸ ਗੱਲ ਦਾ ਅਹਿਸਾਸ ਜੀਵਨ ਵਿੱਚ ਕਰੀਏ ਅਤੇ ਭਾਈ ਨੰਦ ਲਾਲ ਸਾਹਿਬ ਨੂੰ ਚੇਤੇ ਕਰੀਏ ਪੁਰਖ ਪ੍ਰਧਾਨ ਕੌਣ ਅਤੇ ਅਸਲ ਵਿੱਚ ਬੇਮੁਹਤਾਜੇ ਕੌਣ। ਭਾਈ ਨੰਦ ਲਾਲ ਨੂੰ ਸਤਿਗੁਰੂ ਨੇ ਇੱਕ ਦਿਨ ਪ੍ਰਸੰਨ ਹੋ ਕੇ ਕਿਹਾ ਸੀ ਭਾਈ ਜੀ ਮੰਗੋ ਜੋ ਚਾਹੀਦਾ। ਬੜੇ ਖੁਸ਼ ਹੋਏ ਜਦੋਂ ਬੰਦਗੀ ਨਾਮਾ ਕਿਤਾਬ ਲਿਖੀ ਅਤੇ ਮਹਾਰਾਜ ਨੇ ਕਿਹਾ ਸੀ ਬੰਦਗੀ ਨਾਮਾ ਨਹੀਂ ਜ਼ਿੰਦਗੀ ਨਾਮਾ ਹੈ, ਫਾਰਸੀ ਵਿੱਚ ਸੀ। ਅਤੇ ਉਹਦਾ ਪਹਿਲਾ ਹੀ ਸ਼ੇਰ ਉਹਨਾਂ ਨੇ ਜਿਹੜੀ ਰੁਬਾਈ ਲਿਖੀਆਂ, ਸ਼ੇਰ ਲਿਖੇ, ਗਜ਼ਲਾਂ ਲਿਖੀਆਂ, ਅਤੇ ਉਹ ਪਹਿਲੀ ਗਜ਼ਲ ਸੀ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾਂ, ਵਗਰਨੈ ਜੋ ਕਿ ਚੁਨੀ ਆਮ ਦਰ ਦਰ ਨਮੂਦ ਮਰਾਂ। ਉਹ ਜਦੋਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਭਾਈ ਜੀ ਇਹ ਜ਼ਿੰਦਗੀ ਨਾਮਾ ਨਹੀਂ, ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ, ਜਿਹੜਾ ਪੜ੍ਹੇਗਾ ਉਹਦੀ ਜ਼ਿੰਦਗੀ ਬਣ ਜਾਏਗੀ। ਸਤਿਗੁਰੂ ਕਹਿੰਦੇ ਮੰਗੋ ਕੀ ਚਾਹੀਦਾ, ਕਹਿੰਦੇ ਮਹਾਰਾਜ ਕੁਛ ਨਹੀਂ ਚਾਹੀਦਾ ਜੀ, ਤੁਸੀਂ ਸਤਿਗੁਰੂ ਨੇ ਕਹਿ ਦਿੱਤਾ ਕੀ ਚਾਹੀਦਾ ਅਤੇ ਫਿਰ ਪਿੱਛੇ ਰਹਿ ਕੀ ਗਿਆ। ਕਹਿੰਦੇ ਨਹੀਂ ਮੰਗੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਹਿੰਦੇ ਜੇ ਮੰਗ ਲਓ ਕੀ ਚਾਹੀਦਾ, ਕਹਿੰਦੇ ਜੇ ਆਉਂਦੇ ਜੀ ਮਹਾਰਾਜ ਹੁਣ ਕੋਈ ਇੱਛਾ ਨਹੀਂ, ਕਹਿੰਦੇ ਫਿਰ ਮਰਨ ਤੋਂ ਬਾਅਦ ਮੰਗ ਲਓ। ਕਹਿੰਦੇ ਮਰਨ ਤੋਂ ਬਾਅਦ ਮਹਾਰਾਜ, ਮਰਨ ਤੋਂ ਬਾਅਦ ਵੀ ਮਿਲਦਾ ਹੁੰਦਾ? ਮਹਾਰਾਜ ਕਹਿੰਦੇ ਮੰਗੋ ਤਾਂ ਸਹੀ। ਕਹਿੰਦੇ ਮਹਾਰਾਜ ਫਿਰ ਇੱਕ ਕਿਰਪਾ ਕਰਿਓ, ਜਿੱਦਣ ਮੇਰੇ ਪ੍ਰਾਣ ਨਿਕਲਣਗੇ ਨਾ, ਮੇਰੇ ਸਰੀਰ ਦਾ ਸੰਸਕਾਰ ਹੋਏਗਾ ਅਤੇ ਹਵਾ ਨੂੰ ਕਹਿ ਦਿਓ ਉਦੋਂ ਹਵਾ ਚੱਲੇ ਨਾ, ਅਤੇ ਜਿਹੜੇ ਮੇਰੇ ਸਰੀਰ ਦੀ ਸਵਾਹ ਹੈ ਉਹ ਉੱਡੇ ਨਾ। ਮਹਾਰਾਜ ਕਹਿੰਦੇ ਵੀ ਇਹ ਕਿਸ ਤਰ੍ਹਾਂ ਦੀ ਮੰਗ ਹੋਈ? ਕਹਿਣਗੇ ਸਤਿਗੁਰੂ ਲੋਕ ਮੈਨੂੰ ਤੁਹਾਡੇ ਨਾਮ ਦੇ ਨਾਲ ਜਾਣਦੇ ਆ, ਵੀ ਨੰਦ ਲਾਲ ਹਮੇਸ਼ਾ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਹੈ, ਅਤੇ ਮਹਾਰਾਜ ਜੇ ਸੰਸਕਾਰ ਤੋਂ ਬਾਅਦ ਹਵਾ ਨਾਲ ਮੇਰੇ ਸਰੀਰ ਦੀ ਮਿੱਟੀ ਉੱਡ ਗਈ ਵੀ ਕਿਸੇ ਦੇ ਦਰ 'ਤੇ ਡਿੱਗ ਪਈ ਤਾਂ ਮੈਨੂੰ ਪ੍ਰਵਾਨ ਨਹੀਂ, ਮੈਨੂੰ ਪ੍ਰਵਾਨ ਨਹੀਂ ਹੈ। ਲੋਕ ਕਹਿਣਗੇ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਰਿਹਾ, ਸਵਾਹ ਉੱਡ ਕੇ ਲੋਕਾਂ ਦੇ ਦਰਾਂ 'ਤੇ ਜਾ ਰਹੀ। ਔਰ ਕਿੱਡੀ ਵੱਡੀ ਮਹਾਰਾਜ ਨੇ ਕਿਹਾ ਇਹ ਹੈ ਬੇਮੁਹਤਾਜੇ,
ਮੁਥਾਦਗੀ ਨਹੀਂ ਕਿਸੇ ਦੀ। ਫਿਰ ਅੱਗੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਭ ਕੋ ਸਿਮਰੈ ਹੈ ਸੇ ਸਰਬ ਕੇ ਰਾਜੇ। ਮਹਾਰਾਜ ਕਹਿੰਦੇ ਕਿ ਜਿਹਨਾਂ ਨੇ ਸਿਮਰ ਲਿਆ ਉਹ ਸਾਰੇ ਸੰਸਾਰ ਦੀ ਰਾਜ ਸੱਤਾ ਤਾਕਤ ਨੂੰ ਧਾਰਨ ਕਰਨ ਵਾਲੇ, ਪੂਰੀ ਸ੍ਰਿਸ਼ਟੀ ਵਿੱਚ ਉਹਨਾਂ ਦਾ ਨਾਮ ਚੱਲਦਾ। ਪ੍ਰਭ ਕੋ ਸਿਮਰੈ ਸੇ ਸੁੱਖ ਵਾਸੀ, ਸੁੱਖ ਵਿੱਚ ਵਾਸੀ ਵਸਣ ਵਾਲੇ ਹਨ। ਅਤੇ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੈ ਸਦਾ ਅਭਿਨਾਸੀ, ਉਹ ਨਿਰੰਕਾਰ ਨੂੰ ਸਿਮਰਦੇ ਹਨ ਜਿਹੜਾ ਸਦਾ ਅਭਿਨਾਸੀ ਹੈ, ਨਾਸ਼ ਤੋਂ ਰਹਿਤ ਹੈ, ਉਹ ਸਦੀਵੀ ਹੈ। ਸਿਮਰਨ 'ਤੇ ਲਾਗੇ ਜਿਨ ਆਪ ਦਿਆਲਾ, ਸਤਿਗੁਰੂ ਕਹਿੰਦੇ ਉਹ ਸਿਮਰਨ 'ਤੇ ਲੱਗੇ ਜਿਨ੍ਹਾਂ ਉੱਪਰ ਉਹਨੇ ਆਪ ਦਿਆਲਤਾ ਕੀਤੀ, ਕਿਰਪਾ ਜਿਨ੍ਹਾਂ ਦੇ ਉੱਪਰ ਕਰ ਦਿੱਤੀ। ਅਤੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ, ਨਾਨਕ ਜਨ ਕੀ ਮੰਗੈਰ ਵਾਲਾ। ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਹੋ ਜਿਹੇ ਗੁਰਮੁਖਾਂ ਅਤੇ ਇਹੋ ਜਿਹੇ ਜਨਾਂ ਦੀ ਰਵਾਲਾ ਚਰਨਾਂ ਦੀ ਧੂੜ ਮੰਗ ਰੱਖਦਾ, ਉਹਨਾਂ ਦੇ ਚਰਨਾਂ ਦੀ ਧੂੜ ਦੀ ਮੰਗ ਰੱਖਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਦਾਤ ਸਿਮਰਨ 'ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੀ ਦਾਤ ਚਾਹੀਦੀ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਰੱਖੀ ਹੈ, ਪਾਤਸ਼ਾਹ ਦੀ ਕਿਰਪਾ ਕਰਨ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਮਹਲਾ ਪਹਿਲਾ ਆਰਤੀ ਓਂਕਾਰ

0: ਚੱਲ ਲਿਆਉਂਦੇ ਨੇ ਵੱਡੇ ਛੋਟੇ ਸਤਿਕਾਰੀ ਇੱਥੋਂ ਪਾਉਂਦੇ ਨੇ
1: ਚੌਹਾਂ ਵਰਨਾ ਦੇ ਲੋਕ ਚੱਲ ਆਉਂਦੇ ਨੇ ਵੱਡੇ ਛੋਟੇ ਸਤਿਕਾਰੇ ਇੱਥੋਂ ਪਾਉਂਦੇ ਨੇ
0: ਚੌਹਾਂ ਵਰਨਾ ਦੇ ਲੋਕ ਚੱਲ ਆਉਂਦੇ ਨੇ ਵੱਡੇ ਛੋਟੇ ਸਤਿਕਾਰੀ ਇੱਥੋਂ ਪਾਉਂਦੇ ਨੇ
1: ਚੌਹਾਂ ਵਰਨਾ ਦੇ ਲੋਕ ਚੱਲ ਆਉਂਦੇ ਨੇ ਵੱਡੇ ਛੋਟੇ ਸਤਿਕਾਰੇ ਇੱਥੋਂ ਪਾਉਂਦੇ ਨੇ
0: ਤੁਸੀਂ ਸਾਰਿਆਂ ਦਾ ਭਲਾ ਹੋ ਮਨਾਵਦੇ ਸਾਰਿਆਂ ਦਾ ਭਲਾ ਹੋ ਮਨਾਵਦੇ ਸਾਨੂੰ ਬਰਸਾਲ ਦਾ ਤਿਆ ਤੇ ਸਾਨੂੰ ਬਰਸਾਲ ਦਾ ਤਿਆ ਤੇਰੀ ਸਿਫਤ ਸਲਾਹ ਕਹਿਣ ਆਏ ਹਾਂ ਸਿਫਤ ਸਲਾਹ ਕਹਿਣ ਆਏ ਹਾਂ ਤੂੰ ਜਸ ਕਰ ਵਾਲ ਦਾ ਤਿਆ ਤੂੰ ਜਸ ਕਰ

0: ਬਾਦਸ਼ਾਹ ਤੂੰ ਬਣਾਵਦਾ ਗਰੀਬਾਂ ਨੂੰ ਭਾਗ ਲੱਗ ਜਾਂਦੇ ਸੁੱਤੇ ਹਾਂ ਨਸੀਬਾਂ ਨੂੰ
1: ਬਾਦਸ਼ਾਹ ਤੂੰ ਬਣਾਵਦਾ ਗਰੀਬਾਂ ਨੂੰ ਭਾਗ ਲੱਗ ਜਾਂਦੇ ਸੁੱਤੇ ਹਾਂ ਨਸੀਬਾਂ ਨੂੰ
0: ਬਾਦਸ਼ਾਹ ਤੂੰ ਬਣਾਵਦਾ ਗਰੀਬਾਂ ਨੂੰ ਭਾਗ ਲੱਗ ਜਾਂਦੇ ਸੁੱਤੇ ਹਾਂ ਨਸੀਬਾਂ ਨੂੰ
1: ਬਾਦਸ਼ਾਹ ਤੂੰ ਬਣਾਵਦਾ ਗਰੀਬਾਂ ਨੂੰ ਭਾਗ ਲੱਗ ਜਾਂਦੇ ਸੁੱਤੇ ਹਾਂ ਨਸੀਬਾਂ ਨੂੰ
0: ਢਹਿ ਪਏ ਹਾਂ ਦੁਆਰੇ ਤੇਰੇ ਆਣ ਕੇ ਢਹਿ ਪਏ ਹਾਂ ਦੁਆਰੇ ਤੇਰੇ ਆਣ ਕੇ ਤੇ ਚਰਨੀ ਲਗਾ ਲੈ ਦਾਤਿਆ ਤੇ ਚਰਨੀ ਲਗਾ ਲੈ ਦਾਤਿਆ ਤੇਰੀ ਸਿਫਤ ਸਲਾਹ ਕਹਿਣ ਆਏ ਹਾਂ ਤੇਰੀ ਸਿਫਤ ਸਲਾਹ ਕਹਿਣ ਆਏ ਹਾਂ ਤੂੰ ਜਸ ਕਰਵਾ ਲੈ ਦਾਤਿਆ ਤੂੰ ਜਸ ਕਰਵਾ

0: ਤੁਸੀਂ ਪਿੰਗਲੇ ਪਹਾੜਾਂ ਤੇ ਚੜਾਏ ਨੇ, ਚੜੇ ਅਰਸ਼ਾਂ ਤੇ ਪੈਰਾਂ ਚ ਹਿਲਾਏ ਨੇ।
1: ਤੁਸੀਂ ਪਿੰਗਲੇ ਪਹਾੜਾਂ ਤੇ ਚੜਾਏ ਨੇ, ਚੜੇ ਅਰਸ਼ਾਂ ਤੇ ਪੈਰਾਂ ਚ ਰਲਾਏ ਨੇ।
0: ਤੁਸੀਂ ਪਿੰਗਲੇ ਪਹਾੜਾਂ ਤੇ ਚੜਾਏ ਨੇ, ਚੜੇ ਅਰਸ਼ਾਂ ਤੇ ਪੈਰਾਂ ਚ ਹਿਲਾਏ ਨੇ।
1: ਤੁਸੀਂ ਪਿੰਗਲੇ ਪਹਾੜਾਂ ਤੇ ਚੜਾਏ ਨੇ, ਚੜੇ ਅਰਸ਼ਾਂ ਤੇ ਪੈਰਾਂ ਚ ਰਲਾਏ ਨੇ।
0: ਹਰ ਜੀਓ ਹੰਕਾਰ ਤੈਨੂੰ ਭਾਵੇ ਨਾ, ਹਰ ਜੀਓ ਹੰਕਾਰ ਤੈਨੂੰ ਭਾਵੇ ਨਾ, ਤੇ ਹੋ ਮੈਂ ਤੋਂ ਬਚਾ ਲੈਦਾ ਤਿਆ, ਤੇ ਹੋ ਮੈਂ ਤੋਂ ਬਚਾ ਲੈਦਾ ਤਿਆ, ਤੇਰੀ ਸਿਫਤ ਸਲਾਹ।

0: ਨੂੰ ਸੰਧੂ ਕਹਿ ਲਿਆ ਤੇ ਜੀਵਨ ਦੇ ਲੇਖਾਂ ਨੂੰ ਆਪ ਚਮਕਾ ਲੈ ਦਾਤਿਆ ਤੂੰ ਆਪ ਚਮਕਾ ਲੈ ਦਾਤਿਆ ਤੇਰੀ ਸਿਫਤ ਸਲਾਹ ਕਹਿਣ ਆਏ ਹਾਂ ਸਿਫਤ ਸਲਾਹ ਕਹਿਣ ਆਏ ਹਾਂ ਤੂੰ ਜਸ ਕਰ ਵਾਲ ਦਾਤਿਆ ਤੂੰ ਜਸ ਕਰ ਵਾਲ ਦਾਤਿਆ ਤੂੰ ਜਸ ਕਰ ਵਾਲ ਦਾਤਿਆ ਹੋ
1: ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਸਤਸੰਗੀ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੇ ਉਹ ਮੈਂ ਅਰਜ਼ ਕਰਾਂਗਾ ਸਾਰੀਆਂ ਭੈਣਾਂ ਸਾਰੇ ਵੀਰ ਗੁਰੂ ਕਾ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਸਾਰੇ ਗੁਰਮੁਖ ਪਿਆਰੇ ਬੜੇ ਹੀ ਅਦਬ ਸਤਿਕਾਰ ਸਹਿਤ ਇੱਕ ਵਾਰ ਕਹਿਣ 'ਤੇ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਮਹਾਰਾਜ ਜੀ ਦੀ ਬੜੀ ਆਪਣੇ ਸਾਰਿਆਂ 'ਤੇ ਕਿਰਪਾ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਸਜਾਏ ਗਏ ਨੇ। ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਨੇ ਰਹਿਰਾਜ ਸਾਹਿਬ ਦੀ ਬਾਣੀ ਦਾ ਜਾਪ ਕੀਤਾ, ਉਪਰੰਤ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਸਿੱਖ ਕੌਮ ਦੇ ਮਹਾਨ ਕੀਰਤਨੀਏ ਔਰ ਸੰਗੀਤ ਆਚਾਰੀਆ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਬੰਧੂ ਦਿੱਲੀ ਬੰਗਲਾ ਸਾਹਿਬ ਵਾਲੇ ਕੀਰਤਨੀ ਜਥਾ ਗੁਰੂ ਮਹਾਰਾਜ ਦੀ ਕਿਰਪਾ ਹੈ। ਜਦੋਂ ਕੀਰਤਨ ਕਰਦੇ ਸੀ ਤਾਂ ਜੁੜ ਕੇ ਗੁਰੂ ਨਾਲ ਕੀਰਤਨ ਕਰਦੇ, ਜਿਹੜਾ ਆਪ ਜੁੜ ਜਾਏ ਨਾ ਕੀਰਤਨ ਕਰਦਾ ਕਰਦਾ, ਜਿਹੜਾ ਸੰਗਤ ਵਿੱਚ ਸ਼ਰਧਾਲੂ ਆਉਂਦਾ ਉਹਦੀ ਸੁਰਤੀ ਵੀ ਗੁਰੂ ਮਹਾਰਾਜ ਦੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੀ ਹੈ। ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸੁਣਾਇਆ ਹੈ, ਉਹਨਾਂ ਦਾ ਧੰਨਵਾਦ ਤੁਸੀਂ ਸਰਵਣ ਕੀਤਾ ਹੈ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਪਰੰਤ ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਜਿਤਨੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਜੁੜ ਕੇ ਬੈਠੇ ਹੋ, ਚਾਹੇ ਤੁਸੀਂ ਘਰਾਂ ਵਿੱਚ ਬੈਠੇ ਟੀਵੀ ਰਾਹੀਂ ਰੇਡੀਓ ਰਾਹੀਂ ਇਸ ਪ੍ਰੋਗਰਾਮ ਨੂੰ ਦੇਖ ਸੁਣ ਰਹੇ ਹੋ, ਵਾਹਿਗੁਰੂ ਤੁਹਾਨੂੰ ਸਭ ਨੂੰ ਨਾਮਦਾਨ ਅਤੇ ਚੜ੍ਹਦੀ ਕਲਾ ਦਾ ਬਲ ਬਖਸ਼ੇ। ਮੈਂ ਅਰਦਾਸ ਕਰਦਾ ਹਾਂ ਹੇ ਸਤਿਗੁਰੂ, ਅੱਜ ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਜਿਤਨੇ ਵੀ ਛੋਟੇ ਛੋਟੇ ਬੱਚੇ ਬੱਚੀਆਂ ਤੇਰੇ ਚਰਨਾਂ ਵਿੱਚ ਆਏ ਹੈ ਮਹਾਰਾਜ, ਇਹਨਾਂ ਬੱਚਿਆਂ ਦੇ ਬਜ਼ੁਰਗਾਂ ਦਾ ਭਲਾ ਕਰਿਓ, ਅਤੇ ਜਿਹੜੇ ਬਜ਼ੁਰਗ ਉਮਰ ਦੇ ਆਏ ਨੇ ਗੁਰੂ ਦੇ ਚਰਨਾਂ ਵਿੱਚ ਮਹਾਰਾਜ, ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਪੁੱਤ ਪੋਤਿਆਂ ਦਾ, ਦੋਹਤੇ ਦੋਹਤਿਆਂ ਦਾ ਭਲਾ ਕਰਿਓ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ, ਅਸੀਂ ਤਾਂ ਆਪਣੇ ਪਰਿਵਾਰ ਦੀ ਸੁੱਖ ਮੰਗਣੀ ਹੈ। ਜਦੋਂ ਅਸੀਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਦਾ ਬਲ ਮੰਗਿਆ, ਫਿਰ ਅਸੀਂ ਇਹ ਵੀ ਸ਼ਬਦ ਕਹਿਣਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਭਲਾ ਸਾਰਿਆਂ ਦਾ ਕਰ ਦਿਓ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਐਸੇ ਕਿਰਪਾਲੂ ਨੇ, ਐਸੇ ਦਿਆਲੂ ਨੇ, ਜਦੋਂ ਮਿਹਰ ਦੀ ਨਜ਼ਰ ਪੈਂਦੀ ਹੈ। ਵਿਦਵਾਨ ਕਹਿੰਦੇ ਐ ਖੁਦਾਇਆ ਯੇ ਦੁਨੀਆ ਵਾਲੇ ਸਭ ਆਪ ਕੀ ਤਸਬੀ ਕੇ ਮਨ ਕੇ ਹੈ, ਜਬ ਨਜ਼ਰ ਪੜਤੀ ਹੈ ਤੋ ਇਬਾਦਤ ਹੋਈ ਜਾਤੀ ਹੈ। ਕਹਿੰਦੇ ਆ ਜਿੰਨੇ ਵੀ ਮਨੁੱਖ ਨੇ, ਔਰਤਾਂ ਨੇ, ਪੁਰਸ਼ ਨੇ, ਬੱਚੇ ਬੱਚੀਆਂ, ਬਜ਼ੁਰਗ ਨੇ, ਇਹਨਾਂ ਵਿੱਚ ਪਰਮਾਤਮਾ ਬੈਠਾ ਹੈ। ਜਦੋਂ ਤੁਸੀਂ ਇਹਨਾਂ ਦੇ ਦੀਦਾਰ ਕਰਦੇ ਹੋ ਨਾ, ਤੁਹਾਨੂੰ ਸਿਮਰਨ ਕਰਨ ਦੀ ਲੋੜ ਨਹੀਂ, ਇਹਨਾਂ ਵੱਲੇ ਦੇਖ ਦੇਖ ਕੇ ਹੀ ਤੁਹਾਡੀ ਭਗਤੀ ਪ੍ਰਭੂ ਦੇ ਦਰ ਹੋਈ ਜਾਂਦੀ ਹੈ। ਪਤਾ ਕਿਉਂ? ਇਹਨਾਂ ਸਾਰਿਆਂ ਵਿੱਚ ਪਰਮਾਤਮਾ ਵੱਸਦਾ ਹੈ, ਪਰ ਦਿਸਦਾ ਕਿਸੇ ਵਿਰਲੇ ਵਿਰਲੇ ਨੂੰ ਹੈ। ਉਹ ਕਸੂਰ ਦਾ ਰਹਿਣ ਵਾਲਾ ਸਾਈਂ ਬੁੱਲੇ ਸ਼ਾਹ, ਉਹ ਕਹਿੰਦਾ ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰਮਾਤਮਾ ਤਾਂ ਤੇਰੇ ਅੱਗੇ ਪਿੱਛੇ ਹੈ, ਕਹਿ ਰਵਿਦਾਸ ਹੱਥ ਪੈ ਮੇਰੇ ਹੱਥੋਂ ਵੀ ਨੇੜੇ ਹੈ, ਸਾਸ ਗ੍ਰਾਸ ਤੇਰੇ ਸਰੀਰ ਵਿੱਚ ਭੇਜ ਰਿਹਾ ਹੈ, ਪਰ ਇਹ ਹੈ ਵੀ ਸਾਡੀ ਦੇਖਣ ਵਾਲੀ ਅੱਖ ਨਹੀਂ, ਸਾਡੇ ਕੋਲ ਉਹ ਅੱਖ ਨਹੀਂ ਜਿਸ ਦੇ ਨਾਲ ਅਸੀਂ ਉਸ ਨੂੰ ਦੇਖ ਸਕੀਏ। ਜਿਹੜੇ ਭਾਗਾਂ ਵਾਲੇ ਨੇ ਉਹ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਦਰਸ਼ਨ ਕਰਕੇ ਚੜ੍ਹਦੀ ਕਲਾ ਦਾ ਬਲ ਪ੍ਰਦਾਨ ਕਰਦੇ ਨੇ। ਯਾਦ ਰੱਖਣਾ, ਤੁਸੀਂ ਜਿਤਨੇ ਵੀ ਮਾਈ ਭਾਈ ਗੁਰੂ ਘਰ ਵਿੱਚ ਆਏ ਹੋ, ਚਾਹੇ ਤੁਸੀਂ ਗੁਰੂ ਕੇ ਲੰਗਰ ਵਿੱਚ ਸੇਵਕ ਮੰਨਦੇ ਹੋ, ਚਾਹੇ ਤੁਸੀਂ ਗੁਰੂ ਦਰਬਾਰ ਵਿੱਚ ਬੈਠੇ ਹੋ, ਵਾਹਿਗੁਰੂ ਕਿਰਪਾ ਕਰੇ ਤੁਹਾਡਾ ਇੱਥੇ ਆਉਣਾ ਮੁਬਾਰਕ ਹੋਏ, ਤੁਹਾਡੀ ਰੂਹ ਗੁਰੂ ਦੇ ਸ਼ਬਦ ਨਾਲ ਜੁੜੇ। ਇਹ ਨਹੀਂ ਜੇ ਬੰਦਾ ਪੰਗਤ 'ਚ ਬੈਠਾ ਪ੍ਰਸ਼ਾਦਾ ਛਕਦਾ ਅਤੇ ਉਹਦੀ ਸੁਰਤੀ ਅਤੇ ਉਹਦਾ ਧਿਆਨ ਮੋਬਾਈਲ ਵੱਲੇ ਹੋਵੇ, ਨਹੀਂ ਨਹੀਂ, ਜੇ ਗੁਰੂ ਨਾਨਕ ਦੇ ਘਰ ਵਿੱਚ ਆਏ ਹੋ ਨਾ ਤੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਿਓ। ਚਾਹੇ ਤੁਸੀਂ ਥੱਲੇ ਪੰਗਤ 'ਚ ਬੈਠੇ ਲੰਗਰ ਛਕਦੇ ਹੋ ਅਤੇ ਭਾਵੇਂ ਤੁਸੀਂ ਪ੍ਰਸ਼ਾਦੇ ਤਿਆਰ ਕਰਦੇ ਹੋ। ਜਿਨ੍ਹਾਂ ਨੇ ਲੰਗਰ ਛਕਦਿਆਂ, ਜਿਨ੍ਹਾਂ ਨੇ ਪ੍ਰਸ਼ਾਦੇ ਪਕਾਉਂਦਿਆਂ, ਜਿਨ੍ਹਾਂ ਨੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦਿਆਂ ਵਾਹਿਗੁਰੂ ਨੂੰ ਯਾਦ ਕੀਤਾ, ਉਹਨਾਂ ਨੂੰ ਕਿਵੇਂ ਭਾਗ ਲੱਗਦੇ ਨੇ, ਕਿਵੇਂ ਬਰਕਤਾਂ ਮਿਲਦੀਆਂ ਨੇ। ਹੁਣੇ ਹੁਣੇ ਤੁਹਾਡੇ ਸਾਹਮਣੇ, ਮੇਰੀਆਂ ਨਜ਼ਰਾਂ ਦੇ ਸਾਹਮਣੇ ਉਹ ਅੰਮ੍ਰਿਤਸਰ ਸਾਹਿਬ, ਜਿਸ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ। ਅੰਮ੍ਰਿਤਸਰ ਦੀ ਨਗਰੀ ਤੋਂ 7 ਮੀਲ ਦੀ ਦੂਰੀ ਉੱਤੇ ਇੱਕ ਪਿੰਡ ਹੈ, ਉਸਦਾ ਨਾਮ ਹੈ ਬਾਸਰ ਕੇ ਗਿੱਲਾਂ। ਉੱਥੇ ਇੱਕ 60 ਸਾਲ ਦਾ ਬਜ਼ੁਰਗ ਹੈ, ਦੁਕਾਨਦਾਰੀ ਕਰਦਾ ਹੈ। ਮਨ 'ਚ ਧਿਆਨ ਆਉਂਦਾ ਹੈ ਪਰਮਾਤਮਾ, ਬੰਦੇ ਨੂੰ ਗੁਰੂ ਧਾਰਨ ਕਰਨਾ ਚਾਹੀਦਾ ਹੈ, ਕੋਈ ਸ਼ੁਭ ਕਰਮ ਕਰਨੇ ਚਾਹੀਦੇ ਹੈ। ਜਦੋਂ ਬੰਦੇ ਨੂੰ ਕਿਸੇ ਚੀਜ਼ ਦੀ ਕੋਈ ਤਲਬ ਹੋਵੇ ਨਾ, ਕਿਸੇ ਨੂੰ ਪਿਆਸ ਲੱਗੀ ਹੈ, ਪਾਣੀ ਨੂੰ ਟੋਲਦਾ ਫਿਰੇ, ਪਾਣੀ ਵੀ ਉਹਦੇ ਪਿਆਰ 'ਚ ਖੀਵਾ ਹੋ ਕੇ ਉਹ ਛਾਲੇ ਮਾਰਨ ਲੱਗ ਪੈਂਦਾ ਹੈ। ਦਿਨੇ ਰਾਤ ਇਸ ਚਿੰਤਾ ਵਿੱਚ ਨੇ, ਪਰਮਾਤਮਾ ਪੂਰਾ ਗੁਰੂ ਕਿੱਥੋਂ ਅਤੇ ਕਿਵੇਂ ਲੱਭਦਾ ਹੈ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਬਾਬੇ ਅਮਰਦਾਸ ਦੇ ਗੁਆਂਢ ਉਹਨਾਂ ਦਾ ਵੱਡਾ ਭਰਾ ਰਹਿੰਦਾ ਹੈ, ਭਾਈ ਮਾਨਕ ਚੰਦ, ਬਾਸਰ ਕੇ ਗਿੱਲਾਂ, ਅੰਮ੍ਰਿਤਸਰ ਤੋਂ 7 ਮੀਲ ਦੀ ਦੂਰੀ ਉੱਤੇ। ਪਰ ਜਦੋਂ ਦਾ ਅਸੀਂ ਤੁਹਾਨੂੰ ਇਤਿਹਾਸ ਸੁਣਾਉਣ ਲੱਗੇ ਹਾਂ ਨਾ, ਉਦੋਂ ਹਾਲੇ ਸ੍ਰੀ ਅੰਮ੍ਰਿਤਸਰ ਦੀ ਨਗਰੀ ਵਜੂਦ ਵਿੱਚ ਨਹੀਂ ਆਈ ਸੀ, ਕੇਵਲ ਉਹ ਬਾਸਰ ਕੇ ਗਿੱਲਾਂ ਪਿੰਡ ਸੀ। ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਗਵਾਂਢ ਵਿੱਚ ਇੱਕ ਸਤਵੰਤੀ ਦੇਵੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਦਹੀਂ ਵਾਲੀ ਚਾਟੀ ਵਿੱਚ ਮਧਾਣੀ ਪਾਈ। ਜਦੋਂ ਮਧਾਣੀ ਨੂੰ ਗੇੜਾ ਦਿੱਤਾ ਨਾ, ਉਸ ਦੇਵੀ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਿਆ, ਉਸਨੇ ਕਿਹਾ, ਬਲਿਹਾਰੀ ਗੋਰੇ ਆਪਣੇ ਦਿਓਹਾੜੀ ਸਾਧਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹੱਲਾ ਦੂਜਾ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਨਾਲੇ ਦਹੀਂ ਰਿੜਕਿਆ ਜਾ ਰਿਹਾ ਹੈ ਅਤੇ ਨਾਲੇ ਬਾਣੀ ਦਾ ਸਿਮਰਨ ਹੋ ਰਿਹਾ ਹੈ। ਹੈ ਕੋਈ ਅੱਜ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੀ ਧੀ, ਇਸ ਤਰ੍ਹਾਂ ਦੀ ਨੂੰਹ ਘਰ ਵਿੱਚ ਆਈ ਹੋਵੇ, ਕੋਈ ਭੈਣ, ਕੋਈ ਬਜ਼ੁਰਗ ਮਾਂ, ਜਿਹੜੀ ਨਾਲੇ ਤਾਂ ਆਪਣੇ ਘਰ ਵਿੱਚ ਆਟਾ ਗੁੰਨੇ, ਆਪਣੇ ਪਰਿਵਾਰ ਦੇ ਪ੍ਰਸ਼ਾਦੇ ਛਕਾਉਣ ਵਾਸਤੇ ਦਾਲ ਸਬਜ਼ੀ ਤਿਆਰ ਕਰੇ, ਉਸਨੂੰ ਚੌਪੀ ਸਾਹਿਬ ਦੀ ਬਾਣੀ ਯਾਦ ਆਵੇ ਜਾਂ ਉਹਦੀ ਜ਼ਬਾਨ 'ਤੇ ਵਾਹਿਗੁਰੂ ਸ਼ਬਦ ਹੋਵੇ। ਨਹੀਂ ਨਹੀਂ, ਹੁਣ ਲੋਕਾਂ ਨੂੰ ਭੁੱਲਦਾ ਜਾ ਰਿਹਾ ਹੈ। ਪਿਛਲੇ ਜ਼ਮਾਨਿਆਂ ਵਿੱਚ ਲੋਕ ਨਾ, ਲੋਕਾਂ ਦੀ ਰੂਹ ਪਰਮਾਤਮਾ ਨਾਲ ਜੁੜੀ ਸੀ। ਹੁਣ ਕੋਈ ਬੰਦਾ ਆਟਾ ਗੁੰਨਦਾ, ਪ੍ਰਸ਼ਾਦੇ ਤਿਆਰ ਕਰਾਉਂਦਾ, ਮੋਬਾਈਲ ਤਾਂ ਭਾਵੇਂ ਲੱਖ ਵਾਰੀ ਦੇਖੀ ਜਾਵੇ, ਪਰ ਵਾਹਿਗੁਰੂ ਤਾਂ ਕਿਸੇ ਵਿਰਲੇ ਵਿਰਲੇ ਨੂੰ ਚੇਤੇ ਆਉਂਦਾ ਹੈ। ਕਹਿੰਦੇ ਆ ਜਿਹੜੀ ਮੋਬਾਈਲ ਉੱਤੇ ਫੇਸਬੁੱਕ ਹੈ ਨਾ, ਇਸ ਨੂੰ ਤਾਂ ਜਿਹੜੀਆਂ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ, ਉਹ ਕਹਿੰਦੀਆਂ ਕਲੇਸ਼ ਬੁੱਕ ਹੈ, ਇਹ ਤਾਂ ਦਿਨੇ ਰਾਤ ਕਲੇਸ਼ ਦੀਆਂ ਗੱਲਾਂ ਹੀ ਕਰਦੀ ਹੈ। ਵਾਹਿਗੁਰੂ ਕਿਰਪਾ ਕਰੇ, ਕਦੇ ਬੰਦੇ ਦਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਜਦੋਂ ਘਰ ਦੀ ਇਸੇ ਪ੍ਰਕਾਰ, ਚਾਹੇ ਉਹ ਪ੍ਰਸ਼ਾਦਾ ਤਿਆਰ ਕਰਦਾ ਹੈ, ਚਾਹੇ ਉਹ ਕੋਈ ਕੰਮ ਕਾਰ ਕਰਦਾ ਹੈ। ਵਿਦਵਾਨ ਕਹਿੰਦੇ ਜਿਹੜੀ ਰੂਹ, ਜਿਹੜੀ ਆਤਮਾ ਪ੍ਰਸ਼ਾਦੇ ਅਤੇ ਦਾਲ ਸਬਜ਼ੀ ਤਿਆਰ ਕਰਨ ਲੱਗੀ ਵਾਹਿਗੁਰੂ ਦਾ ਜਾਪ ਕਰੇਗਾ, ਉਸ ਦੇਵੀ ਦੇ ਹੱਥ ਦਾ ਬਣਿਆ ਹੋਇਆ ਭੋਜਨ ਅੰਮ੍ਰਿਤ ਬਣ ਜਾਏਗਾ। ਜਿਹੜਾ ਵੀ ਪਰਿਵਾਰ ਦਾ ਮੈਂਬਰ ਉਸਨੂੰ ਛਕ ਲਵੇਗਾ, ਉਹਦੀ ਜ਼ਬਾਨ ਤੋਂ ਨਿਕਲੇਗਾ ਸਤਨਾਮ ਵਾਹਿਗੁਰੂ। ਅਤੇ ਵਾਹਿਗੁਰੂ ਦਾ ਮਤਲਬ ਕੀ ਹੁੰਦਾ ਹੈ? ਜਿਹੜਾ ਵਿਅਕਤੀ ਵਾਹਿਗੁਰੂ ਕਹੇਗਾ, ਉਸਨੂੰ ਦੇਹ ਰੋਗਤਾ ਤੰਦਰੁਸਤੀ ਮਿਲਦੀ ਹੈ। ਵਾਹਿਗੁਰੂ ਉਹਦੇ ਧੀਆਂ ਪੁੱਤਰਾਂ ਦਾ ਭਲਾ ਕਰਦਾ ਹੈ, ਉਹਦੀ ਕਿਰਤ ਕਮਾਈ ਵਿੱਚ ਮਾਲਕ ਬਰਕਤ ਪਾਉਂਦਾ ਹੈ, ਜਿਹੜਾ ਆਪਣੀ ਜ਼ਬਾਨ ਤੋਂ ਕਹਿੰਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਸੰਗਤ ਮਹਾਰਾਜ ਨੇ ਇਸੇ ਵਾਸਤੇ ਬਣਾਈ ਹੈ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਉਹ ਭਾਗਾਂ ਵਾਲੀਆਂ ਰੂਹਾਂ ਜਿਨ੍ਹਾਂ ਨੇ ਘਰ ਵਿੱਚ ਆਪਣੇ ਕਿਰਤ ਕਰਦਿਆਂ, ਕੰਮ ਕਾਰ ਕਰਦਿਆਂ ਵਾਹਿਗੁਰੂ ਦਾ ਸਿਮਰਨ ਕੀਤਾ। ਗੁਆਂਢ ਵਿੱਚ ਬਾਬੇ ਅਮਰਦਾਸ ਦਾ ਘਰ ਸੀ, ਜਦੋਂ ਉਹਦੇ ਕੰਨਾਂ ਵਿੱਚ ਬਾਣੀ ਪਈ, ਐਂਉਂ ਜਾਪਿਆ ਜਿਵੇਂ ਬਬੀਹੇ ਨੂੰ ਸਵਾਂਤੀ ਬੂੰਦ ਮਿਲ ਗਈ ਹੋਵੇ। ਦਿਨ ਚੜ੍ਹਿਆ, ਆਪਣੇ ਵੱਡੇ ਭਰਾਤਾ ਦੇ ਘਰ ਗਏ, ਕਹਿੰਦੇ ਵੀਰਾ ਜੀ ਨਮਸਕਾਰ। ਵੱਡੇ ਭਰਾ ਨੇ ਕਿਹਾ, ਛੋਟੇ ਵੀਰ ਅਮਰਦਾਸ ਤੁਹਾਨੂੰ ਵੀ ਨਮਸਕਾਰ। ਅੱਛਾ ਭਰਾ ਜੀ, ਅੱਜ ਆਪਣੇ ਘਰ ਅੰਮ੍ਰਿਤ ਵੇਲੇ ਦਹੀਂ ਰਿੜਕਦਿਆਂ ਬਾਣੀ ਕੌਣ ਪੜ੍ਹਦਾ ਸੀ? ਬਾਬੇ ਅਮਰਦਾਸ ਨੇ ਪੁੱਛਿਆ। ਵੱਡਾ ਭਰਾ ਭਾਈ ਮਾਨਕ ਚੰਦ ਕਹਿੰਦਾ, ਛੋਟੇ ਵੀਰ, ਇਹ ਆਪਣੀ ਧੀ ਨੂੰਹ ਰਾਣੀ ਬੇਟੀ ਅਮਰੋ ਜੀ ਜਾਪ ਕਰਦੇ ਸੀ। ਅਤੇ ਬੀਬੀ ਅਮਰੋ ਦੇ ਨਜ਼ਦੀਕ ਜਾ ਕੇ ਬਾਬੇ ਅਮਰਦਾਸ ਨੇ ਕਿਹਾ, ਬੇਟਾ ਧੀਏ ਅਮਰੋ, ਤੈਨੂੰ ਨਮਸਕਾਰ। ਸਾਧ ਸੰਗਤ ਦੁਨੀਆਂ ਦੀ ਤਾਰੀਖ ਵਿੱਚ ਪਹਿਲੀ ਵਾਰ ਆਇਆ ਹੈ ਕਿ ਜਦੋਂ ਕੋਈ ਬਜ਼ੁਰਗ ਪਤਿਓਰਾ ਆਪਣੀ ਨੂੰਹ ਨੂੰ ਨਮਸਕਾਰ ਕਰਦਾ ਹੈ, ਨਹੀਂ ਤਾਂ ਲੋਕ ਕਹਿੰਦੇ ਸਹੁਰੇ ਨੂੰ ਤਾਂ ਨੂੰਹ ਮੱਥਾ ਟੇਕੇ, ਪਤਿਓਰੇ ਦੇ ਪੈਰੀ ਨੂੰਹ ਧੀ ਹੱਥ ਲਾਵੇ, ਵੱਡਿਆਂ ਦਾ ਸਤਿਕਾਰ ਹੁੰਦਾ ਹੈ। ਪਰ ਜ਼ਿੰਦਗੀ ਅਤੇ ਦੁਨੀਆ ਦੀ ਤਾਰੀਖ ਵਿੱਚ ਪਹਿਲੀ ਵਾਰ ਆਇਆ ਹੈ ਜਦੋਂ ਕਿਸੇ ਪਤਿਓਰੇ ਨੇ ਕਿਹਾ ਬੱਚੋ ਤੈਨੂੰ ਨਮਸਕਾਰ, ਪਰ ਧੀਏ ਨਮਸਕਾਰ ਪਤਾ ਕਿਸ ਚੀਜ਼ ਨੂੰ? ਅੱਜ ਅੰਮ੍ਰਿਤ ਵੇਲੇ ਦਹੀਂ ਰਿੜਕਦਿਆਂ ਜਿਹੜੀ ਤੂੰ ਬਾਣੀ ਪੜ੍ਹੀ ਹੈ ਨਾ, ਉਸ ਬਾਣੀ ਨੂੰ ਮੇਰੀ ਨਮਸਕਾਰ ਹੈ। ਬੱਚੋ ਮੈਂ ਤੇਰੀ ਜ਼ਬਾਨ ਤੋਂ ਨਿਕਲੀ ਹੋਈ ਬਾਣੀ ਸੁਣੀ ਹੈ, ਐਂਉਂ ਜਾਪਦਾ ਸੀ ਜਿਵੇਂ ਕਿਸੇ ਪਰਉਪਕਾਰੀ ਹਨੂੰਮਾਨ ਨੇ ਸੰਜੀਵਨੀ ਬੂਟੀ ਲਿਆ ਕੇ ਮੂਰਛਤ ਰਾਮ ਅਤੇ ਲਛਮਣ ਨੂੰ ਸੁਰਜੀਤ ਕਰ ਦਿੱਤਾ ਹੋਵੇ। ਐਂਉਂ ਜਾਪਦਾ ਸੀ ਜਿਵੇਂ ਕਿਸੇ ਕਿਤੇ ਸਵਾਂਤੀ ਬੂੰਦ ਜਿਹੜੀ ਹੈ ਨਾ ਬਬੀਹੇ ਨੂੰ ਮਿਲ ਗਈ ਹੋਵੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਅਮਰਦਾਸ ਕਹਿਣ ਲੱਗੇ, ਬੱਚੋ ਜਿਸ ਬਾਬੇ ਦੀ ਬਾਣੀ ਸੁਣਿਆ ਆਤਮਕ ਸ਼ਾਂਤੀ ਅਤੇ ਖੁਸ਼ੀ ਖੇੜੇ ਮਿਲਦੇ ਹੈ, ਰੂਹ ਨੂੰ ਪਵਿੱਤਰਤਾ ਮਿਲਦੀ ਹੈ, ਇਸ ਬਾਣੀ ਨੂੰ ਉਚਾਰਨ ਵਾਲੇ ਗੁਰੂ ਦੇ ਦਰਸ਼ਨ ਕੀਤਿਆਂ ਕਿੰਨੀਆਂ ਬਰਕਤਾਂ ਮਿਲ ਗਈਆਂ। ਧੀਏ ਰਾਣੀਏ ਮੈਨੂੰ ਦੱਸ ਇਹ ਬਾਣੀ ਕਿਸ ਦੀ ਹੈ ਅਤੇ ਕਿੱਥੋਂ ਆਈ ਹੈ? ਜਦੋਂ ਅਮਰਦਾਸ ਨੇ ਆਪਣੀ ਨੂੰਹ ਨੂੰ ਪੁੱਛਿਆ, ਬੜੇ ਸਤਿਕਾਰ ਨਾਲ ਬੀਬੀ ਅਮਰੋ ਨੇ ਪਹਿਲੋਂ ਆਪਣੇ ਪਤਿਓਰਾ ਸਾਹਿਬ ਦੇ ਚਰਨਾਂ 'ਤੇ ਹੱਥ ਲਾ ਕੇ ਆਪਣੇ ਮੱਥੇ ਨੂੰ ਛੁਹਾਇਆ, ਫਿਰ ਇਸ ਗੁਰਬਾਣੀ ਮੁਤੱਲਕ ਬਾਬੇ ਅਮਰਦਾਸ ਨੂੰ ਦੋ ਸ਼ਬਦ ਜਿਵੇਂ ਆਖਦੇ ਹੈ, ਉਸ ਵੇਲੇ ਦੀ ਵਾਰ ਤੁਹਾਡੀ ਸੇਵਾ ਵਿੱਚ ਹੈ।

0: ਨਾਨਕ ਗੁਰੂ ਦੀ ਜਗ੍ਹਾ ਤੇ ਗੁਰੂ ਅੰਗਦ,
1: ਨਾਨਕ ਗੁਰੂ ਦੀ ਜਗ੍ਹਾ ਤੇ ਗੁਰੂ ਅੰਗਦ,
0: ਨਾਨਕ ਗੁਰੂ ਦੀ ਜਗ੍ਹਾ ਤੇ ਗੁਰੂ ਅੰਗਦ,
1: ਨਾਨਕ ਗੁਰੂ ਦੀ ਜਗ੍ਹਾ ਤੇ ਗੁਰੂ ਅੰਗਦ।
0: ਜਗ ਦੀ ਜੋਤ ਹੈ, ਜਗ ਦੀ ਜੋਤ ਉਸ

0: ਸ਼ਰਧਾ ਵਾਨ ਨੂੰ ਪਵਜਲੋ ਤਾਰ ਦੀਏ
1: ਬੀਬੀ ਅਮਰੋ ਨੇ ਕਿਹਾ ਪਿਤਾ ਜਿਹੜੀ ਬਾਣੀ ਅੱਜ ਅੰਮ੍ਰਿਤ ਵੇਲੇ ਦਹੀਂ ਰਿੜਕਦਿਆਂ ਮੈਂ ਪੜ੍ਹੀ ਹੈ ਨਾ ਉਹ ਬਾਣੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਹ ਆਪ ਤਾਂ ਸੱਚਖੰਡ ਪਹੁੰਚ ਗਏ ਨੇ ਅਤੇ ਉਹਨਾਂ ਦੀ ਜਗ੍ਹਾ ਉੱਤੇ ਮੇਰੇ ਪੂਜਿਆ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਬਾਬੇ ਨਾਨਕ ਦੀ ਜੋਤ ਖਡੂਰ ਸਾਹਿਬ ਦੀ ਨਗਰੀ ਵਿੱਚ ਜਗਾਈ ਬੈਠੇ ਨੇ ਬੇਟਾ ਜਿਸ ਗੁਰੂ ਦੀ ਬਾਣੀ ਸੁਣਿਆ ਆਤਮਾ ਪਵਿੱਤਰ ਹੁੰਦੀ ਹੈ ਉਹਨਾਂ ਦੇ ਦਰਸ਼ਨਾਂ ਵਿੱਚ ਕਿੰਨੀਆਂ ਬਰਕਤਾਂ ਹੋਣਗੀਆਂ ਬੱਚਿਓ ਕਿਰਪਾ ਕਰੋ ਜਿੱਥੋਂ ਬਾਣੀ ਆਈ ਹੈ ਮੈਨੂੰ ਉੱਥੇ ਲੈ ਚੱਲੋ ਅੱਜ ਤਾਂ ਇੰਜ ਮਹਿਸੂਸ ਹੋ ਰਿਹਾ ਹੈ ਬਾਣੀ ਸੁਣ ਕੇ ਜਿਵੇਂ ਬਬੀਹੇ ਨੂੰ ਸਵੰਤੀ ਬੂੰਦ ਮਿਲ ਗਈ ਹੋਵੇ ਸਾਧ ਸੰਗਤ ਤੁਸੀਂ ਸਾਰੇ ਪੜ੍ਹੇ ਲਿਖੇ ਸਿਆਣੇ ਗੁਰਮੁਖ ਭੈਣਾਂ ਬੈਠੇ ਹੋ ਤੁਹਾਨੂੰ ਪਤਾ ਸਵੰਤੀ ਬੂੰਦ ਕੀ ਹੁੰਦੀ ਹੈ ਸਾਰਿਆਂ ਨੂੰ ਨਹੀਂ ਪਤਾ ਮਹਾਰਾਜ ਬਾਣੀ ਵਿੱਚ ਕਹਿੰਦੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਬਬੀਹੇ ਦਾ ਦੂਜਾ ਨਾਮ ਹੈ ਚਾਤਰਕ ਮਹਾਰਾਜ ਕਹਿੰਦੇ ਚਾਤਰਕ ਚਿਤਵਤ ਬਰਸਤ ਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਹੜਾ ਬਬੀਹਾ ਹੈ ਨਾ ਇਹ ਦਿਨੇ ਰਾਤ ਪਰਮਾਤਮਾ ਨੂੰ ਕਹਿੰਦੇ ਪਰਮਾਤਮਾ ਮੀਂਹ ਬਰਸਾ ਇਹ ਛੋਟਾ ਜਿਹਾ ਜਿਹੜਾ ਪੰਛੀ ਹੈ ਨਾ ਚਿੜੀ ਕੁ ਜਿੰਨਾ ਇਹ ਉੱਪਰ ਨੂੰ ਮੂੰਹ ਕਰਦਾ ਹੈ ਕਹਿੰਦੇ ਨੇ ਉਹ ਅਸਮਾਨ ਵਿੱਚੋਂ ਜਿਹੜੀ ਸਭ ਤੋਂ ਪਹਿਲਾਂ ਬਾਰਿਸ਼ ਪੈਣ ਲੱਗਿਆਂ ਜਿਹੜੀ ਸਭ ਤੋਂ ਪਹਿਲਾਂ ਕਣੀ ਧਰਤੀ 'ਤੇ ਡਿੱਗਦੀ ਹੈ ਉਸ ਨੂੰ ਕਹਿੰਦੇ ਸਵੰਤੀ ਬੂੰਦ ਜੇ ਤਾਂ ਹਰੇ ਰੰਗ ਦੇ ਘਾਹ ਉੱਪਰ ਪੈ ਜਾਏ ਉਹ ਘਾਹ ਦੀਆਂ ਪੱਤੀਆਂ ਹਰਿਆਵਲ ਤਾਂ ਬਦਲ ਕੇ ਚਿੱਟਾ ਸਫੇਦ ਹੋ ਜਾਂਦੀਆਂ ਨੇ ਤੁਸੀਂ ਕਦੇ ਹਰੇ ਹਰੇ ਘਾਹ ਉੱਤੇ ਤੁਰ ਕੇ ਦੇਖਣਾ ਕਿਤੇ ਕਿਤੇ ਤੁਹਾਨੂੰ ਕਿਸੇ ਘਾਹ ਦਾ ਪੱਤਾ ਚਿੱਟੇ ਰੰਗ ਦਾ ਨਜ਼ਰ ਆਏਗਾ ਜਿੱਥੇ ਸਵੰਤੀ ਡਿੱਗ ਜਾਏ ਉੱਥੇ ਹਰਿਆਵਲਤਾ ਨੂੰ ਬਦਲ ਕੇ ਘਾਹ ਦਾ ਪੱਤਾ ਚਿੱਟਾ ਹੋ ਜਾਂਦਾ ਹੈ ਜੇ ਕਿਤੇ ਸਵੰਤੀ ਬੂੰਦ ਬੇਰੀ ਕਿੱਕਰ ਜਾਂ ਟਾਹਲੀ ਦੇ ਦਰਖਤਾਂ ਉੱਤੇ ਗਿਰ ਜਾਏ ਉਹਨਾਂ ਵਿੱਚੋਂ ਚੰਦਨ ਵਰਗੀ ਖੁਸ਼ਬੂ ਪੈਦਾ ਹੁੰਦੀ ਹੈ ਜੇ ਕਿਤੇ ਕੇਲੇ 'ਤੇ ਪੈ ਜਾਏ ਕਪੂਰ ਪੈਦਾ ਹੁੰਦਾ ਹੈ ਜੇ ਕਿਤੇ ਬੰਦੇ ਉੱਤੇ ਪੈ ਜਾਏ ਉਸ ਨੂੰ ਤੰਦਰੁਸਤੀ ਅਤੇ ਸ਼ੁੱਭ ਵਿਚਾਰ ਮਿਲਦੇ ਨੇ ਬੇਟਾ ਅੱਜ ਤਾਂ ਇੰਜ ਜਾਪਦਾ ਹੈ ਜਿਵੇਂ ਬਬੀਹੇ ਨੂੰ ਸਵੰਤੀ ਬੂੰਦ ਮਿਲ ਗਈ ਹੋਵੇ ਬਾਣੀ ਵਿੱਚ ਬਾਬਾ ਜੀ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਓ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਆਉਂਦਾ ਹੈ ਨਾ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਉਹ ਜਿਉਂਦੇ ਨੇ ਅਤੇ ਜਿਨ੍ਹਾਂ ਨੂੰ ਭੁੱਲ ਗਿਆ ਹੈ ਪਰਮਾਤਮਾ ਮਹਾਰਾਜ ਕਹਿੰਦੇ ਉਹ ਵੇਖਣ ਨੂੰ ਤਾਂ ਤੁਰਦੇ ਫਿਰਦੇ ਲੱਗਦੇ ਹੈ ਪਰ ਮੋਇਆ ਸਮਾਨ ਹੈ ਆਖਾਂ ਜੀਵਾਂ ਵਿਸਰੇ ਮਰ ਜਾਓ ਜਿਨ੍ਹਾਂ ਨੂੰ ਭੁੱਲ ਗਿਆ ਹੈ ਪਰਮਾਤਮਾ ਉਹ ਤੁਰੇ ਤਾਂ ਫਿਰਦੇ ਪਰ ਰੱਬ ਦੀਆਂ ਨਜ਼ਰਾਂ ਵਿੱਚ ਉਹ ਤੁਰੇ ਫਿਰਦੇ ਵੀ ਮਰਿਆ ਸਮਾਨ ਹੈ ਇਹ ਸ਼ਬਦ ਗੁਰੂ ਮਹਾਰਾਜ ਨੇ ਬਾਣੀ ਵਿੱਚ ਦਰਜ ਕੀਤੇ ਹੈ ਵਾਹਿਗੁਰੂ ਕਿਰਪਾ ਕਰੇ ਦੁਨੀਆਂ ਦੇ ਹਰ ਵਿਅਕਤੀ ਨੂੰ ਪਰਮਾਤਮਾ ਦੀ ਯਾਦ ਪਰਮਾਤਮਾ ਚੇਤੇ ਆਵੇ ਬੱਚੂ ਜਿੱਥੋਂ ਬਾਣੀ ਆਈ ਹੈ ਮੈਨੂੰ ਉੱਥੇ ਲੈ ਚੱਲੋ ਆਪਣੇ ਪਤੀ ਪਾਸੋਂ ਸੱਸ ਅਤੇ ਸਹੁਰੇ ਪਾਸੋਂ ਆਗਿਆ ਲੈ ਕੇ ਬੀਬੀ ਅਮਰੋ ਜੀ ਆਪਣੇ ਪਤਿਆਉਰਾ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਖਡੂਰ ਸਾਹਿਬ ਵੱਲ ਨੂੰ ਰਵਾਨਾ ਹੋ ਗਏ ਬਾਸਰ ਕੇ ਗਿੱਲਾਂ ਤੋਂ ਚੱਲੇ ਮੰਜ਼ਿਲ ਮੁਕਾ ਰਹੇ ਨੇ ਰਸਤੇ ਵਿੱਚ ਜਾਂਦੇ ਅਮਰਦਾਸ ਨੇ ਸੋਚਿਆ ਮਨਾ ਮੈਂ ਤਾਂ 20-21 ਵਾਰ ਗੰਗਾ ਹਰਿਦੁਆਰ ਦੀ ਯਾਤਰਾ ਵੀ ਕੀਤੀ ਹੈ ਮੇਰੇ ਵਰਗਾ ਪਵਿੱਤਰ ਕੌਣ ਹੋਏਗਾ ਮਹਾਰਾਜ ਕਹਿੰਦੇ ਕਈਆਂ ਦਾ ਸੁਭਾਅ ਹੁੰਦਾ ਹੈ ਹਜ਼ੂਰ ਸਾਹਿਬ ਜਾਏ ਪਟਨਾ ਸਾਹਿਬ ਜਾਏ ਪਾਉਂਟਾ ਸਾਹਿਬ ਜਾਏ ਲੋਕਾਂ ਨੂੰ ਛੋਰ ਮਚਾ ਮਚਾ ਕੇ ਦੱਸਦੇ ਜੀ ਮੈਂ ਤਾਂ 5 ਵਾਰ ਪਾਉਂਟਾ ਸਾਹਿਬ ਜਾ ਆਇਆ ਮੈਂ 5 ਵਾਰ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਲਏ ਹੈ ਮਹਾਰਾਜ ਕਹਿੰਦੇ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਹ ਫਲ ਜਾਤ ਤੇਹ ਜਿਉਂ ਕੁੰਚਰ ਇਸਨਾਨ ਜਿਹੜਾ ਲੋਕਾਂ ਨੂੰ ਦੱਸਦਾ ਫਿਰੇ ਨਾ ਮੈਂ ਤਾਂ ਜੀ ਇੰਨੀ ਵਾਰ ਹਜ਼ੂਰ ਸਾਹਿਬ ਦੀ ਯਾਤਰਾ ਕਰ ਆਇਆ ਮਹਾਰਾਜ ਕਹਿੰਦੇ ਰੌਲਾ ਪਾਉਣ ਨਾਲ ਕੁਝ ਨਹੀਂ ਮਿਲਦਾ ਪ੍ਰੇਮ ਪਿਆਲਾ ਚੁੱਪ ਚਪੋਲਾ ਬਾਬੇ ਅਮਰਦਾਸ ਦੇ ਮਨ ਵਿੱਚ ਆਇਆ ਮਨਾ ਤੂੰ ਤਾਂ 20-21 ਵਾਰ ਗੰਗਾ ਹਰਿਦੁਆਰ ਦੀ ਯਾਤਰਾ ਕੀਤੀ ਹੈ ਤੂੰ ਵੇਖੋ ਵੇਖੀ ਲੋਕਾਂ ਵੱਲੇ ਮੱਥਾ ਨਾ ਟੇਕੀ ਜੇ ਖਡੂਰ ਸਾਹਿਬ ਵਾਲਾ ਗੁਰੂ ਅੰਤਰਜਾਮੀ ਹੋਇਆ ਤੁਹਾਡੇ ਦਿਲ ਦੀ ਗੱਲ ਪੁੱਛੇਗਾ ਤਾਂ ਮੱਥਾ ਟੇਕਣਾ ਵਰਨਾ ਮੱਥਾ ਹੀ ਨਹੀਂ ਟੇਕਣਾ ਮੰਜ਼ਲ ਮੋਗੇ ਖਡੂਰ ਸਾਹਿਬ ਆ ਗਿਆ ਬੀਬੀ ਅਮਰੋ ਨੇ ਕਿਹਾ ਪਿਤਾ ਜੀ ਤੁਸੀਂ ਇੱਥੇ ਦਰਖਤ ਦੀ ਛਾਵੇਂ ਬੈਠੋ ਮੈਂ ਗੁਰੂ ਮਹਾਰਾਜ ਜੀ ਪਾਸੋਂ ਆਗਿਆ ਲੈ ਆਵਾਂ ਸਤਿਗੁਰ ਦਾ ਦਰਬਾਰ ਸਜਿਆ ਹੈ ਸਤਿਗੁਰੂ ਜੀ ਪ੍ਰਕਾਸ਼ਮਾਨ ਨੇ ਇੱਕ ਪਾਸੇ ਭੈਣਾਂ ਬੈਠੀਆਂ ਨੇ ਦੂਜੇ ਪਾਸੇ ਵੀਰ ਬੈਠੇ ਨੇ ਉਹ ਬਾਹਰਲੇ ਦਰਵਾਜ਼ੇ ਵਿੱਚੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਾਹਿਬਜ਼ਾਦੀ ਬਾਸਰ ਕੇ ਗਿੱਲਾਂ ਤੋਂ ਬੀਬੀ ਅਮਰੋ ਜੀ ਆਏ ਅਤੇ ਸੰਗਤ 'ਚ ਪ੍ਰਵੇਸ਼ ਹੋਏ ਅੰਤਰਜਾਮੀ ਸਤਿਗੁਰ ਨੇ ਇੱਥੇ ਬੈਠਿਆਂ ਆਵਾਜ਼ ਦਿੱਤੀ ਬੇਟਾ ਧੀਏ ਜਿਹੜੇ ਸਾਥ ਨੂੰ ਪਿੰਡੋਂ ਨਾਲ ਲਿਆਏ ਹੋ ਉਹਨੂੰ ਪਿੱਛੇ ਬਿਠਾ ਦਿੱਤਾ, ਉਸ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿੱਚ ਆਓ। ਬੀਬੀ ਅਮਰੋ ਉੱਥੋਂ ਹੀ ਵਾਪਸ ਪਰਤ ਗਈ ਅਤੇ ਆ ਕੇ ਕਹਿੰਦੀ ਹੈ, ਪਿਤਾ ਜੀ, ਗੁਰੂ ਮਹਾਰਾਜ ਕਹਿੰਦੇ ਨੇ ਧੀਏ ਰਾਣੀਏ, ਜਿਹੜਾ ਤੇਰੇ ਨਾਲ ਪਿੰਡੋਂ ਸਾਥ ਆਇਆ ਹੈ ਨਾ, ਉਹਨੂੰ ਵੀ ਨਾਲ ਲੈ ਕੇ ਗੁਰੂ ਦਰਬਾਰ ਵਿੱਚ ਆਓ। ਜਦੋਂ ਇਹ ਸ਼ਬਦ ਬਾਬੇ ਅਮਰਦਾਸ ਨੇ ਸੁਣੇ, ਮਨ ਵਿੱਚ ਖਿਆਲ ਆਇਆ ਹੈ ਖਡੂਰ ਸਾਹਿਬ ਵਾਲਾ ਬਾਬਾ ਅੰਤਰਜਾਮੀ ਹੈ, ਉਹ ਅਮਰਦਾਸਾ ਇਹਦੇ ਉੱਤੇ ਸ਼ੱਕ ਨਾ ਕਰੀ, ਇਹ ਤਾਂ ਸੱਚਾ ਸਤਿਗੁਰੂ ਅਤੇ ਅੰਤਰਜਾਮੀ ਹੈ। ਸਤਿਕਾਰ ਨਾਲ ਮੱਥਾ ਟੇਕੀ, ਤੁਰਿਆ ਆਉਂਦਾ ਹੈ ਬਾਬਾ ਅਮਰਦਾਸ, ਸਤਿਗੁਰੂ ਜੀ ਬੈਠੇ ਨੇ ਸਿੰਘਾਸਨ 'ਤੇ। ਮਨ ਵਿੱਚ ਖਿਆਲ ਆਇਆ, ਸਤਿਗੁਰ ਕਹਿੰਦੇ ਸਾਡੇ ਤੋਂ ਮਗਰੋਂ ਸਾਡੀ ਇਸ ਜਗ੍ਹਾ ਉੱਤੇ ਇਸ ਗੱਦੀ ਉੱਤੇ ਉਸ ਬਾਬੇ ਨੇ ਬੈਠਣਾ ਹੈ, ਕਿਉਂ ਨਾ ਹੋਵੇ ਅੱਗਲ ਵਾਂਢੀ ਹੋ ਕੇ ਉਹਨਾਂ ਦਾ ਸਤਿਕਾਰ ਕੀਤਾ ਜਾਏ। ਸਤਿਗੁਰੂ ਜੀ ਤਖ਼ਤ ਤੋਂ ਉੱਠੇ ਅਤੇ ਅੱਗਲ ਵਾਂਢੀ ਹੋ ਤੁਰੇ, ਉੱਧਰੋਂ ਬਾਬਾ ਅਮਰਦਾਸ ਜੀ ਤੁਰੇ ਆਉਂਦੇ ਹੈ, ਇੱਧਰੋਂ ਗੁਰੂ ਅੰਗਦ ਦੇਵ ਸਾਹਿਬ ਜੀ। ਸਤਿਗੁਰੂ ਕਿੰਨਾ ਸਤਿਕਾਰ ਕਰਦੇ ਹੈ। ਦੇਖੋ ਹੁਣ ਪੰਜਾਬ ਦੇ ਪਿੰਡਾਂ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਨਾ, ਜਿਹੜਾ ਇੱਕ ਵਾਰ ਸਰਪੰਚ ਬਣ ਜਾਏ ਉਹ ਦੂਜੇ ਨੂੰ ਫਿਰ ਲਾਗੇ ਤੱਕ ਨਹੀਂ ਲੱਗਣ ਦਿੰਦਾ, ਉਹ ਕਹਿੰਦਾ ਬਸ ਸਾਰੀ ਉਮਰ ਹੁਣ ਸਰਪੰਚੀ ਮੈਂ ਹੀ ਕਰਨੀ ਹੈ। ਪਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਸਾਡੇ ਤੋਂ ਮਗਰੋਂ ਇਸ ਗੱਦੀ ਉੱਤੇ ਉਸ ਬਾਬੇ ਨੇ ਬੈਠਣਾ ਹੈ, ਕਿਉਂ ਨਾ ਹੋਵੇ ਉਹਦਾ ਅੱਗਲ ਵਾਂਢੀ ਸਤਿਕਾਰ ਕੀਤਾ ਜਾਏ। ਜਦੋਂ ਨਜ਼ਦੀਕ ਆਏ, ਮੇਰੇ ਦਾਤੇ ਨੇ ਬਾਹਾਂ ਫੈਲਾਈਆਂ, ਬਾਬਾ ਅਮਰਦਾਸ ਬੜੀ ਸਾਵਧਾਨਤਾ ਦੇ ਨਾਲ ਗੁਰੂ ਦੀ ਗਲਵਕੜੀ ਵਿੱਚ ਆਉਣ ਦੀ ਬਜਾਏ ਉਸਨੇ ਆਪਣਾ ਸਿਰ ਦਾਤਾਰ ਦੇ ਕਦਮਾਂ ਉੱਤੇ ਧਰ ਦਿੱਤਾ ਅਤੇ ਫਿਰ ਪਾ ਕੇ ਗਲ 'ਚ ਪੱਲਾ, ਦੋਵੇਂ ਹੱਥ ਜੋੜ ਕੇ ਬਾਬਾ ਅਮਰਦਾਸ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਬੇਨਤੀ ਇੰਜ ਕਰਦਾ ਹੈ ਬਈ।

ਸਤਿਕਾਰਯੋਗ ਖਾਲਸਾ ਜੀ, ਖਡੂਰ ਸਾਹਿਬ ਦੀ ਨਗਰੀ ਹੈ, ਗੁਰੂ ਦਾ ਦਰਬਾਰ ਹੈ। ਇੱਕ ਪਾਸੇ ਭੈਣਾਂ, ਦੂਜੇ ਪਾਸੇ ਵੀਰ ਬੈਠੇ ਨੇ। ਦਰਮਿਆਨ ਵਿੱਚ ਬਾਬਾ ਅਮਰਦਾਸ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਖੜ੍ਹੇ ਨੇ ਅਤੇ ਬਾਬਾ ਅਮਰਦਾਸ ਕਹਿੰਦਾ, ਸਤਿਗੁਰੂ ਮੈਂ ਤੁਹਾਡਾ ਰਿਸ਼ਤੇਦਾਰ ਬਣ ਕੇ ਨਹੀਂ ਆਇਆ। ਇਹ ਨਾ ਸੋਚੋ ਵੀ ਮੇਰੇ ਭਤੀਜੇ ਨਾਲ ਤੁਹਾਡੀ ਬੇਟੀ ਦਾ ਆਨੰਦ ਕਾਰਜ ਹੋਇਆ ਹੈ ਅਤੇ ਮੈਂ ਕੋਈ ਰਿਸ਼ਤੇਦਾਰੀ ਦੇ ਬਹੁ ਵਿੱਚ ਤੁਹਾਡੇ ਕੋਲ ਆਇਆ ਹੈ। ਨਹੀਂ ਨਹੀਂ, ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਮਸਤਕ 'ਤੇ ਲਾਉਣ ਵਾਸਤੇ ਆਇਆ ਹਾਂ। ਕਿਰਪਾ ਕਰਕੇ ਗਰੀਬ ਨੂੰ ਸਤਿਗੁਰੂ ਆਪਣੇ ਚਰਨਾਂ ਵਿੱਚ ਸੇਵਾ ਕਰਨ ਦਾ ਮਾਣ ਬਖਸ਼ੋ। ਸਾਧ ਸੰਗਤ, ਵਿਰਲੇ ਵਿਰਲੇ ਲੋਕ ਨੇ ਜਿਹੜੇ ਬੰਦੇ ਗੁਰੂ ਦੇ ਘਰ ਵਿੱਚ ਆਉਣ ਅਤੇ ਉਹਨਾਂ ਦਾ ਮਨ ਨਿਮਰਤਾ ਨਾਲ ਭਰਿਆ ਹੋਵੇ, ਨਹੀਂ ਤਾਂ ਹਰ ਬੰਦਾ ਆਪਣੇ ਆਪ ਨੂੰ ਵੱਡਾ ਕਹਾਉਣ ਦੀ ਕੋਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ, ਘਾਟ ਨਾ ਕਿ ਨਹੀਂ ਕਹਾਇਆ। ਦੁਨੀਆਂ ਵਿੱਚ ਆ ਕੇ ਆਪਣੇ ਆਪ ਨੂੰ ਕੋਈ ਛੋਟਾ ਨਹੀਂ ਕਹਾਉਂਦਾ। ਉਹ ਕਹਿੰਦਾ, ਹਾਂ ਅਸੀਂ ਫਲਾਣਿਆਂ ਨਾਲੋਂ, ਅਸੀਂ ਆਪਣੇ ਭਰਾਵਾਂ ਨਾਲੋਂ ਘੱਟ ਹੈ, ਅਸੀਂ ਉਹਨਾਂ ਕੋਲ ਲੈਣ ਵਾਸਤੇ ਜਾਂਦੇ। ਹਰ ਬੰਦਾ ਹੰਕਾਰ ਦਾ ਭਰਿਆ। ਮਹਾਰਾਜ ਕਹਿੰਦੇ, ਯਾਦ ਰੱਖਿਓ, ਜਿਹੜਾ ਨਿਮਰਤਾਵਾਨ ਹੋਏਗਾ ਉਹਦੇ ਉੱਤੇ ਰੱਬ ਦੀ ਕਿਰਪਾ ਹੋਏਗੀ, ਅਤੇ ਜਿਹੜਾ ਬੰਦਾ ਬਿਨਾਂ ਵਜ੍ਹਾ ਹੀ ਹੰਕਾਰ ਕਰੀ ਜਾਏਗਾ। ਸਤਿਗੁਰੂ ਕਹਿੰਦੇ, ਸੁਖੀ ਬੱਸੈ ਮਸਕੀਨੀਆਂ। ਮਸਕੀਨ ਕਹਿੰਦੇ ਨੇ ਨਿਮਰਤਾਵਾਨ ਨੂੰ। ਅਤੇ ਫਿਰ ਮਹਾਰਾਜ ਕਹਿੰਦੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜਾ ਮਸਕੀਨ ਨਿਮਰਤਾਵਾਨ ਹੈ ਉਹਨੂੰ ਚੜ੍ਹਦੀ ਕਲਾ ਮਿਲੇਗੀ, ਅਤੇ ਜਿਹੜਾ ਛੋਟੀ ਛੋਟੀ ਗੱਲ ਤੋਂ ਹੰਕਾਰ ਕਰੀ ਜਾਵੇ। ਸਾਡਾ ਘਰ ਨਾ ਪਿੰਡ ਵਿੱਚ ਸਾਰਿਆਂ ਨਾਲੋਂ ਵੱਡਾ ਹੈ, ਸਭ ਤੋਂ ਉੱਚੀ ਕੋਠੀ ਸਾਡੀ ਹੈ। ਮਹਾਰਾਜ ਕਹਿੰਦੇ, ਕਾਹਦਾ ਮਾਣ ਕਰਦਾ, ਇੱਥੇ ਕਾਰੂ ਵਰਗੇ ਸੋਨੇ ਦੀ ਲੰਕਾ ਛੱਡ ਕੇ ਤੁਰ ਗਏ। ਤੂੰ ਕਿਹੜੇ ਬਾਗ ਦੀ ਮੂਲੀ ਹੈ, ਐਵੇਂ ਪੱਕੇ ਕੋਠੇ 'ਤੇ ਵੱਡੀ ਕੋਠੀ ਦਾ ਮਾਣ ਕਰੀ ਜਾਂਦਾ, ਗੱਲ ਗੱਲ 'ਤੇ ਹੰਕਾਰ ਕਰੀ ਜਾਂਦਾ। ਹਰ ਜੀਉ ਅਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਸਤਿਗੁਰੂ ਮੈਨੂੰ ਕਿਰਪਾ ਕਰਕੇ ਸੇਵਾ ਕਰਨ ਦਾ ਮਾਣ ਬਖਸ਼ੋ। ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਅੰਮ੍ਰਿਤ ਵੇਲੇ ਤੁਹਾਡਾ ਇਸ਼ਨਾਨ ਕਰਵਾਇਆ ਕਰਾਂ। ਸਤਿਗੁਰੂ ਕਹਿੰਦੇ, ਬਾਬਾ ਅਮਰਦਾਸ, ਸੇਵਾ ਤਾਂ ਮਿਲ ਜਾਏਗੀ ਪਰ ਖੂਹ ਤੋਂ ਪਾਣੀ ਨਹੀਂ ਲਿਆਉਣਾ ਪਵੇਗਾ। 6 ਮੀਲ ਦੀ ਦੂਰੀ ਉੱਤੇ ਦਰਿਆਏ ਬਿਆਸਾ ਹੈ, ਉੱਥੋਂ ਗਾਗਰ ਜਲ ਦੀ ਭਰ ਕੇ ਲਿਆਉਣੀ ਪਵੇਗੀ। ਸੇਵਾ ਆਰੰਭ ਕਰ ਦਿੱਤੀ, ਪੂਰੇ 12 ਵਰ੍ਹੇ ਲੰਘ ਗਏ। ਦੇਖੋ ਜਦੋਂ ਗੁਰੂ ਚਰਨਾਂ ਵਿੱਚ ਗਏ 60 ਸਾਲਾਂ ਦੀ ਉਮਰ, ਅਤੇ ਸੇਵਾ ਕਰਦਿਆਂ 12 ਵਰ੍ਹੇ ਹੋਰ ਉੱਪਰ ਚਲੇ ਗਏ, 72 ਸਾਲਾਂ ਦੇ ਹੋ ਗਏ। ਅੱਜ ਕੋਈ 72 ਸਾਲਾਂ ਦਾ ਬਜ਼ੁਰਗ ਮੋਢੇ 'ਤੇ ਗਾਗਰ ਚੱਕ ਕੇ 12 ਮੀਲ ਦਾ ਸਫ਼ਰ ਆਉਣ ਜਾਣ ਦਾ ਤੈਅ ਕਰਕੇ ਗੁਰੂ ਦੀ ਸੇਵਾ ਕਮਾ ਲਵੇਗਾ? ਨਹੀਂ ਨਹੀਂ, ਕਿਸੇ ਬੰਦੇ ਦਾ ਕੰਮ ਅੜਿਆ ਹੋਵੇ ਨਾ, ਉਹ ਗੁਰਦੁਆਰੇ ਆ ਕੇ ਕਹਿੰਦਾ, ਬਾਬਾ ਮੈਂ 40 ਦਿਨ ਮੱਥਾ ਟੇਕਾਂਗਾ, ਸਾਡਾ ਵਿਗੜਾ ਕਾਰਜ ਰਾਸ ਕਰ ਦਿਓ। ਜਦੋਂ ਕਾਰਜ ਰਾਸ ਹੋ ਜਾਏ ਤਾਂ 40 ਦਿਨਾਂ ਵਿੱਚ 5 ਨਾਗੇ ਪੈ ਜਾਂਦੇ ਹੈ। ਕਦੇ ਸਿਰ ਦੁਖਣ ਲੱਗ ਪਿਆ, ਕਦੇ ਲੱਕ ਦੁਖਦਾ, ਕਦੇ ਕੁਝ ਹੋ ਗਿਆ। ਧੰਨ ਹੈ ਬਾਬਾ ਅਮਰਦਾਸ, 12 ਵਰ੍ਹੇ ਸੇਵਾ ਕੀਤੀ ਹੈ ਗੁਰੂ ਨੂੰ ਇਸ਼ਨਾਨ ਕਰਵਾਉਂਦੇ, ਪਰ 12 ਸਾਲਾਂ ਵਿੱਚ ਭਰਾਓ ਇੱਕ ਵੀ ਨਾਗਾ ਨਹੀਂ ਪਹਿਨ ਦਿੱਤਾ। ਅਤੇ ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ, ਹੁਣ ਇਮਤਿਹਾਨ ਲੈਣਾ ਚਾਹੀਦਾ ਹੈ। ਮਾਘ ਦਾ ਮਹੀਨਾ ਹੈ, ਬੱਦਲਵਾਈ ਆਕਾਸ਼ ਵਿੱਚ ਹੋ ਗਈ, ਮੀਂਹ ਪੈਣਾ ਸ਼ੁਰੂ ਹੋ ਗਿਆ। ਬਾਬੇ ਦੀ ਉਮਰ 72 ਵਰ੍ਹਿਆਂ ਦੀ ਹੈ, ਮੋਢੇ 'ਤੇ ਗਾਗਰ ਰੱਖੀ, ਗੁਰੂ ਗੁਰੂ ਜਪਦੇ ਤੁਰੇ ਆਉਂਦੇ ਹੈ। ਜਦੋਂ ਖਡੂਰ ਸਾਹਿਬ ਵਿੱਚ ਪੈਰ ਪਾਏ, ਨਜ਼ਰ ਭੁਲੇਖਾ ਖਾ ਗਈ, ਮੀਂਹ ਜੂ ਪੈ ਰਿਹਾ ਸੀ। ਰਸਤੇ ਵਿੱਚ ਇੱਕ ਆਦਮੀ ਦਾ ਘਰ ਆਇਆ, ਉਹ ਖੱਡੀ ਉੱਤੇ ਖੇਸ ਬੁਣ ਕੇ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਸੀ। 4 ਦੁਆਰੀ ਨਹੀਂ, ਕੋਈ ਕਮਰਾ ਸੀ ਕੱਚਾ। ਜਦੋਂ ਉਹਦੇ ਵਿਹੜੇ ਵਿੱਚ ਪ੍ਰਵੇਸ਼ ਕਰ ਗਏ ਨਾ ਬਾਬਾ ਅਮਰਦਾਸ ਜੀ, ਉਹਨੇ ਵਿਹੜੇ ਵਿੱਚ ਇੱਕ ਕਰੀਰ ਦਾ ਉੱਚਾ ਕਿੱਲਾ ਕੱਢਿਆ ਹੋਇਆ ਸੀ, ਉਹਦੇ ਨਾਲ ਤਾਣਾ ਬੰਨ੍ਹ ਕੇ ਖੇਸ ਬੁਣਦਾ ਸੀ। ਥੋੜ੍ਹਾ ਜਿਹਾ ਅੱਗੇ ਕੋਨੇ ਖੱਡੀ ਦਾ ਟੋਆ ਪੁੱਟਿਆ ਹੋਇਆ ਸੀ ਜਿੱਥੇ ਬੈਠ ਕੇ ਉਹ ਖੇਸ ਬੁਣਦਾ ਸੀ। ਹੁਣ ਉੱਪਰੋਂ ਮੀਂਹ ਪੈਂਦਾ ਹੈ ਅਤੇ ਜਿਹੜਾ ਖੱਡੀ ਦਾ ਟੋਆ ਉਹ ਪਾਣੀ ਨਾਲ ਭਰ ਗਿਆ ਅਤੇ ਰਸਤੇ 'ਚ ਕਰੀਰ ਦਾ ਕਿੱਲਾ ਕੱਢਿਆ ਹੋਇਆ ਹੈ। ਬਾਬਾ ਜੀ ਰਵਾਂ ਰਵੀਂ ਤੁਰੇ ਜਾ ਰਹੇ ਨੇ। ਉੱਧਰ ਸੱਚੇ ਗੁਰੂ ਨੇ ਪਰਚਾ ਪਾਇਆ ਹੈ ਵੀ ਬਾਰਿਸ਼ ਪੈ ਰਹੀ ਹੈ, 72 ਸਾਲਾਂ ਦੀ ਉਮਰ ਹੈ, ਦੇਖਦੇ ਹਾਂ ਅੱਜ ਬਾਬਾ ਸਮੇਂ ਸਿਰ ਆਉਂਦਾ ਹੈ ਕਿ ਨਹੀਂ। ਇਹ ਤਾਂ ਪਰਚਾ ਪਾਉਣ ਵਾਲੇ ਦੀ ਮਰਜ਼ੀ ਹੈ ਨਾ, ਉਹਨੇ ਪਰਚਾ ਕਿੱਦਾਂ ਦਾ ਪਾਉਣਾ ਹੈ। ਜਦੋਂ ਬਾਬਾ ਜੀ ਤੁਰੇ ਆਉਂਦੇ ਨਾ, ਉਸ ਵਿਹੜੇ ਵਿੱਚ ਪ੍ਰਵੇਸ਼ ਹੋ ਗਏ। ਜਦੋਂ ਕਿੱਲੇ ਨਾਲ ਠੇਡਾ ਲੱਗਾ, ਗਾਗਰ ਵਿੱਚੋਂ ਥੋੜ੍ਹਾ ਜਿਹਾ ਜਲ ਛੁਲਕਿਆ ਅਤੇ ਕਿੱਲੇ ਉੱਤੇ ਡੁੱਲ ਗਿਆ। ਜਦੋਂ 2 ਕਦਮ ਹੋਰ ਅੱਗੇ ਗਏ, ਖੱਡੀ ਦਾ ਟੋਆ ਪਾਣੀ ਨਾਲ ਭਰਿਆ ਸੀ, ਜਦੋਂ ਉਹਦੇ 'ਚ ਪੈਰ ਪਿਆ, ਦੜੰਮ ਕਰਕੇ ਡਿੱਗ ਪਏ। ਸੱਟਾਂ ਦੀ ਪਰਵਾਹ ਨਹੀਂ ਕੀਤੀ, ਪਰ ਗਾਗਰ ਵਿੱਚੋਂ ਇੱਕ ਬੂੰਦ ਵੀ ਪਾਣੀ ਦੀ ਗਿਰ ਨਹੀਂ ਦਿੱਤੀ, ਕਿਉਂਕਿ ਸੱਚੇ ਸਾਹਿਬ ਦਾ ਇਸ਼ਨਾਨ ਕਰਵਾਉਣਾ। ਘਰ ਵਾਲੇ ਦੀ ਅੱਖ ਖੁੱਲ੍ਹੀ, ਉਸਨੇ ਕਿਹਾ, ਓਏ ਕੌਣ, ਸਾਡੇ ਘਰੇ ਵੀ ਕੋਈ ਬਿਨਾਂ ਵਜ੍ਹਾ ਬੈੱਲ ਵਜਾਵੇ, ਅਸੀਂ ਕਹਾਂਗੇ ਕੌਣ ਬੈੱਲਾਂ ਵਜਾਉਂਦਾ ਹੈ। ਉਹਨੇ ਜਦੋਂ ਕਿਹਾ ਨਾ ਕੌਣ, ਉਹਦੀ ਘਰਵਾਲੀ ਕਹਿੰਦੀ, ਸਵਾਮੀ ਚੁੱਪ ਕਰਕੇ ਬੈਠੇ ਰਹੋ, ਕੌਣ ਕੌਣ ਨਾ ਕਹੋ, ਉਹੀ ਹੋਏਗਾ। ਉਹ ਕਹਿੰਦਾ, ਉਹੀ ਕੌਣ? ਉਹ ਕਹਿੰਦੀ, ਅਮਰੂ ਨਥਾਵਾਂ,
ਇਹਦਾ ਪਿੰਡ ਹੈ ਬਾਸਰ ਕੇ ਗਿੱਲਾਂ, ਕੁੜਮਾਂ ਦੇ ਘਰੇ ਦੋ ਰੋਟੀਆਂ ਖਾਣ ਦੇ ਬਹਾਨੇ ਪਾਣੀ ਢੋਂਦਾ ਫਿਰਦਾ ਹੈ। ਸਾਧ ਸੰਗਤ ਐਂ ਜਾਪਦਾ ਸੀ ਜਿਵੇਂ ਕਿਸੇ ਨਾ ਸਾਬਣ ਵਾਲੀ ਤਾਰ ਨਾਲ ਸਾਬਣ ਦਾ ਸੀਨਾ ਚੀਰ ਦਿੱਤਾ ਹੋਵੇ, ਜਿਵੇਂ ਛੈਣੀ ਲੈ ਕੇ ਆਤਮਾ ਛਿੱਲ ਦਿੱਤੀ ਹੋਵੇ। ਕਹਿੰਦੇ ਨੇ ਕਦੇ ਵੀ ਕਿਸੇ ਨੂੰ ਫਿੱਕਾ ਬੋਲ ਨਹੀਂ ਬੋਲਣਾ ਚਾਹੀਦਾ। ਜਦੋਂ ਉਸਨੇ ਕਿਹਾ ਨਾ, ਉਹ ਕਹਿੰਦੀ ਇਹ ਅਮਰੂ ਬੇਨਵਾਹ ਹੋਗਾ, ਪੜਾ ਜੋ ਭਟਕਦਾ ਫਿਰਤਾ ਨਾ ਕਬਹੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ। ਜਦੋਂ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਪਈ ਆਵਾਜ਼, ਉਸਨੇ ਕਿਹਾ ਆਰੀ ਪਗਲੀ ਕਿਆ ਕਹਿਤੀ ਹੈ ਮੇਰੇ ਮੁਰਸ਼ਦ ਕੀ ਸ਼ਾਨੋ ਮੇਂ, ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ। ਜਦੋਂ ਬਾਬੇ ਨੇ ਕਿਹਾ ਪਾਗਲੇ ਕੀ ਕਹਿ ਰਹੀ ਹੈ ਮੈਨੂੰ, ਉਸੇ ਟਾਈਮ 'ਤੇ ਐਸਾ ਸ਼ਬਦਾਂ ਦਾ ਜਾਦੂ ਪਿਆ, ਉਹਦੀ ਅਕਲ 'ਤੇ ਪਰਦਾ ਪੈ ਗਿਆ, ਉਹਨੇ ਸਿਰ ਦੇ ਵਾਲ ਖੋਣੇ ਸ਼ੁਰੂ ਕਰ ਦਿੱਤੇ। ਦਿਨ ਚੜ੍ਹਿਆ, ਅੰਮ੍ਰਿਤ ਵੇਲੇ ਜਲਾਹਾ ਗੁਰੂ ਦੇ ਚਰਨਾਂ ਵਿੱਚ ਜਾ ਕੇ ਕਹਿੰਦਾ ਸਤਿਗੁਰੂ ਮੇਰਾ ਘਰ ਉੱਜੜ ਗਿਆ ਹੈ। ਮਹਾਰਾਜ ਨੇ ਕਿਹਾ ਵਾਹਿਗੁਰੂ ਵਾਹਿਗੁਰੂ ਕਹੋ, ਆਪੇ ਉਜਾੜਨ ਵਾਲਾ ਅਤੇ ਆਪੇ ਵਸਾਉਣ ਵਾਲਾ। ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਖੜ੍ਹੇ ਸੀ, ਉਹ ਕਹਿੰਦੇ ਭਲਿਆ ਘਬਰਾ ਨਾ, ਜਾ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਦੀ ਖੜਾਂ ਲੈ ਜਾ, ਆਪਣੀ ਔਰਤ ਦੇ ਮੱਥੇ ਉੱਤੇ ਸ਼ਹਾਮੀ ਜਾ, ਉਹਦੀਆਂ ਪੁੱਠੀਆਂ ਰੇਖਾਵਾਂ ਸਿੱਧੀਆਂ ਹੋ ਜਾਣਗੀਆਂ। ਜਦੋਂ ਲੈ ਕੇ ਗਿਆ ਖੜਾਮ ਘਰ ਵਾਲੀ ਪਾਗਲ ਦੇ ਮੱਥੇ 'ਤੇ ਸੁਹਾਈ, ਉਹ ਤੰਦਰੁਸਤ ਹੋ ਗਈ। ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜਦੋਂ ਅੰਮ੍ਰਿਤ ਵੇਲੇ ਦੀ ਵਿਥਿਆ ਦੱਸੀ, ਸਤਿਗੁਰੂ ਕਹਿੰਦੇ ਬੁਲਾਓ ਅਮਰਦਾਸ ਨੂੰ। ਅਮਰਦਾਸ ਨੂੰ ਬੁਲਾਇਆ, ਗਲਵੱਕੜੀ ਵਿੱਚ ਲੈ ਕੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਬਾਬਾ ਇਹ ਪਿੰਡ ਵਾਲੇ ਤੈਨੂੰ ਅਮਰੂ ਨਥਾਵਾਂ ਕਹਿੰਦੇ ਹੈ। ਨਹੀਂ ਨਹੀਂ, ਇਹ ਦੁਨੀਆ ਭੁੱਲ ਗਈ ਹੈ, ਤੂੰ ਤਾਂ ਨਥਾਵਿਆਂ ਨੂੰ ਥਾਂ ਦੇਣ ਵਾਲਾ, ਨਮਾਣਿਆਂ ਦੇ ਮਾਨ, ਨਤਾਣਿਆਂ ਦੇ ਤਾਨ, ਅਨੇਕਾਂ ਰਹਿਮਤਾਂ ਕਰਦਿਆਂ ਹੋਇਆਂ ਸਤਿਗੁਰੂ ਨੇ ਤਖ਼ਤ 'ਤੇ ਬਿਠਾ ਦਿੱਤਾ, ਹੁਕਮ ਕਰ ਦਿੱਤਾ ਤੁਸੀਂ ਗੋਇੰਦਵਾਲ ਦੀ ਨਗਰੀ ਵਿੱਚ ਬਾਬੇ ਨਾਨਕ ਦੀ ਜੋਤ ਜਗਾਓ। ਜਦੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਬਣ ਕੇ ਪਹੁੰਚ ਗਏ, ਉਸ ਟਾਈਮ 'ਤੇ ਹਰਿਦੁਆਰ ਜਾਂਦਿਆਂ ਇੱਕ ਪੰਡਿਤ ਮਿਲਿਆ ਸੀ, ਉਹਦਾ ਨਾਂ ਸੀ ਦੁਰਗਾ ਦਾਸ। ਉਹ ਕਹਿੰਦਾ ਬਾਬਾ ਤੂੰ ਤਾਂ ਰਾਜਾ ਮਹਾਰਾਜਾ ਹੈ, ਬਾਬੇ ਨੇ ਉਸਨੂੰ ਦੱਛਣਾ ਦੇਣੀ ਚਾਹੀ, ਉਸਨੇ ਦੱਛਣਾ ਨਹੀਂ ਲਈ। ਉਹ ਕਹਿੰਦਾ ਜਦੋਂ ਮਹਾਰਾਜਾ ਬਣ ਕੇ ਤਖ਼ਤ 'ਤੇ ਬੈਠੇਗਾ ਉਦੋਂ ਆਵਾਂਗਾ। ਉਸ ਪੰਡਿਤ ਨੂੰ ਹਰਿਦੁਆਰ ਪਤਾ ਲੱਗ ਗਿਆ, ਉਹ ਚੱਲਿਆ ਹਰਿਦੁਆਰ ਤੋਂ ਮਕਾਈ ਮੰਜ਼ਿਲ, ਆਇਆ ਗੋਇੰਦਵਾਲ, ਸਤਿਗੁਰ ਦੇ ਦਰਬਾਰ ਵਿੱਚ ਸੀ ਝੁਕਾ ਕੇ ਪਾ ਕੇ ਗਲ 'ਚ ਪੱਲਾ, ਉਹ ਪੰਡਿਤ ਗੁਰੂ ਅਮਰਦਾਸ ਦੀ ਵਡਿਆਈ ਜਿਵੇਂ ਕਰਦਾ ਹੈ ਉਸ ਵੇਲੇ ਦੀ ਵਾਰ ਤੁਹਾਡੀ ਸੇਵਾ ਵਿੱਚ ਹੈ। ਇੰਜ ਬਿਆਨ ਹੈ ਜੀ।

0: ਪੰਡਿਤ ਜੀ ਖੜਿਆ ਮੁਖੋ ਸੱਤ ਨਾਮ ਉਸ ਪੜਿਆ
1: ਝੋਲੀ ਅੱਡ ਪੰਡਿਤ ਜੀ ਖੜਿਆ ਮੁਖੋ ਸੱਤ ਨਾਮ ਉਸ ਪੜਿਆ
0: ਝੋਲੀ ਅੱਡ ਪੰਡਿਤ ਜੀ ਖੜਿਆ ਮੁਖੋ ਸੱਤ ਨਾਮ ਉਸ ਪੜਿਆ
1: ਝੋਲੀ ਅੱਡ ਪੰਡਿਤ ਜੀ ਖੜਿਆ ਮੁਖੋ ਸੱਤ ਨਾਮ।

0: ਨਾਲੇ ਜੱਗ ਦੀਆਂ ਸਰਬ ਸੁਗਾਤਾਂ,
1: ਬਖਸ਼ੋ ਗੁਰ ਮੰਤਰ ਦੀਆਂ ਦਾਤਾਂ, ਨਾਲੇ ਜੱਗ ਦੀਆਂ ਸਰਬ ਸੁਗਾਤਾਂ,
0: ਬਖਸ਼ੋ ਗੁਰ ਮੰਤਰ ਦੀਆਂ ਦਾਤਾਂ, ਨਾਲੇ ਜੱਗ ਦੀਆਂ ਸਰਬ ਸੁਗਾਤਾਂ,
1: ਬਖਸ਼ੋ ਗੁਰ ਮੰਤਰ ਦੀਆਂ ਦਾਤਾਂ, ਨਾਲੇ ਜੱਗ ਦੀਆਂ ਸਰਬ ਸੁਗਾਤਾਂ,
0: ਕਰੀਏ ਗੁਰੂ ਨਾਨਕ ਦੀਆਂ ਬਾਤਾਂ,
1: ਕਰੀਏ ਗੁਰੂ ਨਾਨਕ ਦੀਆਂ ਬਾਤਾਂ,
0: ਯਾਦ ਹਮੇਸ਼ਾ ਆਵੇ ਜੀ ਤੀਜੇ ਗੁਰੂ ਤਖਤ ਤੇ ਬੈਠੇ, ਹਰ ਕੋਈ ਖੁਸ਼ੀ ਮਨਾਵੇ ਜੀ,
1: ਤੀਜੇ ਗੁਰੂ ਤਖਤ ਤੇ ਬੈਠੇ, ਹਰ ਕੋਈ ਖੁਸ਼ੀ ਮਨਾਵੇ ਜੀ।

ਵਡਿਆਈ ਹੋਵੇ ਦਿਨੇ ਰਾਤ ਵਡਿਆਈ ਖਲਕਤ ਸਦਕੇ ਜਾਵੇ ਜੀ ਤੀਜੇ ਗੁਰੂ ਤਖਤ ਤੇ ਬੈਠੇ ਹਰ ਕੋਈ ਖੁਸ਼ੀ ਮਨਾਵੇ ਜੀ ਤੀਜੇ ਗੁਰੂ ਤਖਤ ਤੇ ਬੈਠੇ ਹਰ ਕੋਈ ਖੁਸ਼ੀ

ਕੀਤਾ ਹੋਇਆ ਸਮਾਂ ਪੂਰਾ ਹੋ ਗਿਆ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਭੈਣਾਂ ਅਤੇ ਭਰਾਵਾਂ ਨੇ ਨਾ ਕੇਵਲ ਗੁਰੂ ਦਾ ਇਤਿਹਾਸ ਢਾਡੀ ਵਿਚਾਰਾਂ ਸੁਣੀਆਂ ਅਤੇ ਬੇਅੰਤ ਮਾਇਆ, ਸਗੋਂ ਬਹੁਤ ਸਾਰਾ ਮਾਣ ਕੀਤਾ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਛੋਟੇ ਛੋਟੇ ਬੱਚਿਆਂ ਨੇ ਆਪਣੇ ਮਾਪਿਆਂ ਦੀ ਨੇਕ ਕਮਾਈ ਨੂੰ ਪਵਿੱਤਰ ਅਤੇ ਸਫਲ ਕੀਤਾ ਹੈ। ਵਾਹਿਗੁਰੂ ਬੱਚਿਆਂ ਨੂੰ ਤੰਦਰੁਸਤੀ, ਲੰਬੀ ਆਰਜ਼ਾ, ਗੁਰਸਿੱਖੀ ਜੀਵਨ। ਮੇਰੇ ਛੋਟੇ ਵੀਰ ਗੁਰਮੁਖ ਪਿਆਰੇ ਬਾਬਾ ਜੀ ਟਾਇਰ ਕੰਪਨੀ ਵੀਰ ਜੁਗਰਾਜ ਸਿੰਘ ਜੀ, ਉਹਨਾਂ ਨੇ ਨਾਲੇ ਹਾਜ਼ਰੀ ਭਰੀ ਹੈ, ਨਾਲੇ ਢਾਡੀ ਜਥੇ ਦਾ ਮਾਣ ਸਤਿਕਾਰ ਮਾਇਆ ਰਾਹੀਂ ਕੀਤਾ ਹੈ। ਮੈਂ ਧੰਨਵਾਦ ਕਰਦਾ ਵਾਹਿਗੁਰੂ। ਸੇਵਕਾਂ ਦੇ ਕਾਰੋਬਾਰਾਂ ਵੀ ਸਫਲਤਾ ਅਤੇ ਚੜ੍ਹਦੀ ਕਲਾ ਦਾ ਬਲ ਬਖਸ਼ੋ। ਜਿਤਨੇ ਵੀ ਗੁਰਮੁਖ ਪਿਆਰੇ ਆਏ ਨੇ, ਸਭ ਦੇ ਸੀਸ 'ਤੇ ਮਿਹਰ ਭਰੇ ਹੱਥ ਰੱਖੋ। ਜੋ ਵੀ ਕਿਸੇ ਦੇ ਮਨ ਦੀ ਭਾਵਨਾ ਹੈ, ਸਤਿਗੁਰੂ ਆਪ ਦਾ ਫਰਮਾਨ ਹੈ, ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੇ ਦੀ ਦਾਤ ਮਿਲਦੀ ਹੈ ਉਹਨਾਂ ਸਤਸੰਗੀਆਂ ਨੂੰ ਜਿਹੜੇ ਜੁੜ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਦੇ ਹੈ। ਇਸ ਤੋਂ ਅਗਲਾ ਇਤਿਹਾਸ ਕੱਲ੍ਹ ਨੂੰ ਤੁਹਾਡੀ ਸੇਵਾ ਵਿੱਚ ਕਹਾਂਗੇ। ਤੁਸੀਂ ਅੱਜ ਆਏ ਹੋ, ਕੱਲ੍ਹ ਵੀ ਗੁਰੂ ਦੇ ਦਰਸ਼ਨ ਕਰਨੇ, ਹਾਜ਼ਰੀਆਂ ਭਰਨੀਆਂ, ਤੁਹਾਡਾ ਸਭ ਦਾ ਧੰਨਵਾਦ। ਆਓ ਹੁਣ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਕੀਰਤਨ ਅਤੇ ਫਿਰ ਆਪਾਂ ਸੰਪੂਰਨਤਾ ਦੀ ਅਰਦਾਸ ਵਿੱਚ ਸ਼ਾਮਲ ਹੋਵਾਂਗੇ।

0: ਦੱਸਿਆ
1: ਬਾਜੇ ਸ਼ਬਦ ਕਨੇਰੇ
0: ਨਾਨਕ ਸੱਚੇ ਸਾਹਿਬ
1: ਕਿਆ ਨਹੀਂ ਕਰਦੇ ਰਹਿ ਨਾਮ ਮੇਰਾ ਆਧਾਰੋ
0: ਸੱਚ ਨਾਮ ਆਧਾਰ ਮੇਰਾ ਜਨਮ ਭੁੱਖਾਂ ਸਭ ਗਵਾਈਆਂ
1: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ
1: ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣ ਹੁਸਨ
1: ਤੋ ਸ਼ਬਦ ਤਰੋ ਪਿਆਰੋ
0: ਸੱਚਾ
1: ਨਾਮ ਮੇਰਾ ਆਧਾਰੋ
0: ਬਾਜੇ ਪੰਚ ਸ਼ਬਦ ਤਿਤ ਘਰ ਸਭਾਗੇ
1: ਹਰ ਸਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਤਾਰਿਆ
0: ਪੰਚ ਦੂਤ ਤੋਤ ਵਸ ਕੀਤੇ
1: ਕਾਲ ਕੰਟ ਕੁਮਾਰਿਆ
0: ਤੁਰ ਕਰਮ ਪਾਇਆ ਤੁਧ ਜਿਨ ਕਹੋ
1: ਤੇ ਨਾਮ ਹਰ ਕੈ ਲਾਗੇ
0: ਕਹੇ ਨਾਨਕ ਤੈ ਸੁਖ ਹੋਆ
1: ਤਿਤ ਘਰ ਅਨਹਦ ਬਾਜੇ
0: ਅਨੰਦ ਸੁਣੋ ਵਡ ਭਾਗੀ ਹੋ
1: ਸਗਲ ਮਨੋਰਥ ਪੂਰੇ
0: ਪਾਰ ਬ੍ਰਹਮ ਪ੍ਰਭ ਪਾਇਆ
1: ਸਗਲੇ ਵਸੂਰੇ
0: ਦੁਖ ਰੋਗ ਸੰਤਾਪ ਉਤਰੇ
1: ਸੁਣੀ ਸੱਚੀ ਬਾਣੀ
0: ਸੰਤ ਸਾਜਨ ਪੈ ਸਰਸੇ
1: ਪੂਰੇ ਗੁਰ ਤੇ ਜਾਣੀ
0: ਸੁਣਤੇ ਪੁਨੀਤ ਕਹਤੇ ਪਵੇ
1: ਸਤਿਗੁਰ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਆਏ, ਘਰ ਨੌ ਨਿਧਿਆ ਵੈ ਧਾਈ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ।

ਪੰਜਾਂ ਪਿਆਰਿਆਂ ਚੌਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ। ਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ,

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਸ਼ਬਦ ਚੌਂਕੀ ਆਰਤੀ ਜੀ ਕੀ ਅਰਦਾਸ ਉਪਰੰਤ ਢਾਡੀ ਵਾਰਾਂ ਗਾਇਣ ਹੋਈਆਂ ਗੁਰ ਇਤਿਹਾਸ ਦੀ ਵਿਚਾਰ ਹੋਈ ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ ਕੀਰਤਨ ਜਸ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਤੋਂ ਢਾਡੀ ਵਾਰਾਂ ਗਾਇਣ ਕਰਦਿਆਂ ਤੋਂ ਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਮਿਹਰਾਮ ਕਰਨੀ ਸ੍ਰੇਸ਼ਟ ਮਤ ਬੁੱਧ ਸਮਰੱਥਾ ਬਖਸ਼ਿਸ਼ ਕਰਨੀ ਆਪਣੀ ਉਸਤਤ ਆਪ ਕਰਵਾ ਲੈਣੀ ਸਤਿਗੁਰੂ ਦੀ ਬੇਅੰਤ ਸੰਗਤਾਂ ਆਪ ਜੀ ਦੇ ਅਸਥਾਨਾਂ 'ਤੇ ਹਾਜ਼ਰੀ ਭਰ ਰਹੀਆਂ ਹਨ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਦੇ ਦਰ ਕਰਦੇ ਸੇਵਕ ਬੇਟੀ ਹਰਕੀਰਤ ਕੌਰ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਬੱਚੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਜੀਵਨ ਵਿੱਚ ਤਰੱਕੀਆਂ ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ ਨੇਮ ਅਤੇ ਪ੍ਰੇਮ ਬਖਸ਼ਣੇ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ।

ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਖੁੰਡੈ ਕਾਗ ਅਜੈ ਸੁਰਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈਨਾ ਮਤ ਛੂਹੋ ਫਿਰ ਦੇਖ।

ਜਿਸ ਪਾਸ ਬੈਠਿਆਂ ਸੋਹੀ ਐ ਸਭਨਾਂ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ।

0: ਜੁਗ ਜੁਗ ਅਟਲ। ਚਾਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਅਤੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ ਸਮੁੱਚੇ ਜਥੇ ਪਾਸੋਂ ਆਪ ਸੰਗਤਾਂ ਨੇ ਢਾਡੀ ਵਾਰਾਂ ਗੁਰੂ ਤਿਆਰ ਸਰਵਨ ਕੀਤਾ ਹੈ। ਸੋ ਦਾਸ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਜਥੇ ਦਾ ਧੰਨਵਾਦ ਕਰਦੇ ਹਾਂ। ਸੋ ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਰਦਾ ਕਿ ਕੱਲ੍ਹ ਵੀ ਇਸੇ ਤਰ੍ਹਾਂ ਸ਼ਾਮ ਦੇ ਦੀਵਾਨ ਦੇ ਵਿੱਚ 7:15 ਵਜੇ ਤੋਂ ਲੈ ਕੇ 8:10 ਤੱਕ ਅਤੇ ਸ਼ਨੀਵਾਰ ਸ਼ਾਮ ਦੇ ਦੀਵਾਨ ਦੇ ਵਿੱਚ 7:20 ਤੋਂ ਲੈ ਕੇ 8:15 ਵਜੇ ਤੱਕ ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ 12:10 ਤੋਂ ਲੈ ਕੇ 1:10 ਤੱਕ ਆਪ ਸੰਗਤਾਂ ਨੂੰ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਨੂਰ ਦਾ ਢਾਡੀ ਜਥਾ ਢਾਡੀ ਵਾਰਾਂ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕਰਕੇ ਹਾਜ਼ਰੀ ਭਰ ਕੇ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪਾਂ ਸਫਲ ਬਣਾਉਣਾ ਜੀ। ਬੇਨਤੀ ਪ੍ਰਵਾਨ ਕਰਨੀ। ਸਵਾਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ। ਨਾਲ 16 ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਨ ਆਉਣ ਜਾਣਗੇ। ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋਹਿਲਾ ਰਾਗੋੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋਂ ਤਿਤ ਘਰ ਗਾਓ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭੌਕਾ ਸੋਹਿਲਾ ਹੁੰਵਾਰੀ ਜਿਤ ਸੋਹੇਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲਿਓ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਸੰਮਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗਾ ਸਾ ਮਹਿਲਾ ਪਹਿਲਾ ਸ਼੍ਰੀ ਹਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰ ਗੁਰ ਏਕ ਹੋਵੇ ਸਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੋ ਕਰ ਰਾਖ ਵੜਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਹਾ ਹੋਵਾ ਸੂਰਜ ਇੱਕੋ ਰੁੱਤਨੇ ਨਾਨਕ ਕਰਤੇ ਕੇਤੇ ਵੇ ਸਰਾਕਤਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀ ਪੱਕ ਬਣੇ ਧਾਰਿਕਾ ਮੰਡਲ ਜਨਕ ਮੋਤੀ ਧੁੱਪ ਮਲ ਆਲ ਨੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਣਾ ਤੇਰੀ ਆਰਤੀ ਅਨਹੱਤਾ ਸ਼ਬਦ ਵਾਜੰਤ ਪਿਹਰੀ ਰਹਾਓ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਬਦ ਬਿੰਬਲ ਨਾਨੇਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇਂ ਸਵਾਰਤੀ ਹੋਏ ਹਰ ਚਰਨ ਕਮਲ ਮਕਰਨ ਲੋਭਿਤ ਮਨੋ ਅਨਜਨ ਮੋਏ।

ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਗੇ ਗੁਰੂ ਨਾਨਕ ਲਹਿੰਦੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰੜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਗਾਇ ਘਰ ਨੌਨ ਦਿਆਵੇ ਧਾਇ ਸਭ ਥਾਈ ਹੋਈ ਜੀ ਸਹਾਇ ਧੰਨ ਧੰਨ ਦਸਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਜੀ ਸਹਾਇ ਦਸਮ ਪਾਤਸ਼ਾਹ ਕੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਖਾਲਸਾ ਸਿੰਘ ਬਾਲਾ ਜੀ ਵਾਹਿਗੁਰੂ ਹੇ ਨਿਵਾਣਿਓਂ ਦੇ ਮਾਣ ਨਿਤਾਣਿਓਂ ਦੇ ਤਾਣ ਨਿਓਟੀਆਂ ਦੀ ਓਟ ਸੱਚੇ ਪਿਤਾ ਇਸ ਵੇਲੇ ਅਰਦਾਸ ਸਾਹਿਬ ਜੀ ਦੇ ਚਰਣਾ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਚਾਰ ਪੈਰ ਦਿਨ ਸੁੱਖ ਆਪਣੇ ਭਾਣੇ ਅੰਦਰ ਸੁੱਖ ਨਾਲ ਗੁਜ਼ਰਿਆ ਪਾਤਸ਼ਾਹ ਜੀ ਉਹ ਚਾਰ ਪੈਰਾਂ ਨਾਲ ਆਪਣੇ ਭਾਣੇ ਅੰਦਰ ਸੁੱਖ ਨਾਲ ਗੁਜ਼ਾਰਨਾ ਇਸ ਵੇਲੇ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆਪ ਜੀ ਦੇ ਸੋਹਣੇ ਸੁਖਾਸਨ ਹੋਏ ਹਨ ਸੋਲੇ ਸਾਹਿਬ ਜੀ ਦੇ ਜਾਪ ਹੋਏ ਹਨ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਭੁੱਲਾਂ ਬਸ਼ਕੇ ਸੁਮਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਕਰੋ ਕਿਰਪਾ ਆਪ ਆਪਣੇ ਨਿੱਜੀ ਅਸਥਾਨਾਂ 'ਤੇ ਬਿਰਾਜਮਾਨ ਹੋ ਕੇ ਸਰਬਤ ਸਾਧ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਕਰੋ ਕਿਰਪਾ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਗੁਰਮੁਖ ਪਿਆਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਤ

ਇਹ ਪਵਿੱਤਰ ਰਚਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸੱਚ ਸ਼ਾਹ ਬੰਦੀ ਮੋਚ। ਹੇ ਸਭਨਾਂ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਬ ਸ਼ਕਤੀਵਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ

ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰਹੋ ਸੋਈ ਨਾਮ ਪ੍ਰਧਾਨ।

अर्पित अमृत रसिया।

0: ਵਾਹਿਗੁਰੂ ਜੀ ਚਰਨ ਤਾਂ ਪਰ ਸਕੇ ਹੱਥ, ਚਰਨ ਗੁਰ ਅਮਰ ਪਵਲ ਰਹਿ। ਹੱਥ ਤਾਂ ਪਰ ਸਕੇ ਹੱਥ, ਹੱਥ ਲੱਗੇ ਗੁਰ ਅਮਰ ਪੈ। ਜੀ ਤਾਂ ਪਰ ਸਕੇ ਹੱਥ, ਜੀ ਗੁਰ ਅਮਰ ਬਣੀਜੇ। ਨੈਣ ਤਾਂ ਪਰ ਸਕੇ ਹੱਥ, ਨੈਣ ਗੁਰ ਅਮਰ ਪਖੀਜੇ। ਸਵਰਨ ਤਾਂ ਪਰ ਸਕੇ ਹੱਥ, ਸਵਰਨ ਗੁਰ ਅਮਰ ਸੁਨੀਜੇ। ਸਕੇ ਹੱਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕੇ ਹੱਥ ਸੋ ਸਿਰ ਜਾਲ ਭਣੇ, ਜੋ ਸਿਰ ਨੀਵੇ ਗੁਰ ਅਮਰ ਨਿਤ। ਸਕੇ ਹੱਥ ਸੋ ਹੀਓ ਜੀ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕੇ ਹੱਥ ਸੋ ਸਿਰ ਜਾਲ ਭਣੇ, ਜੋ ਸਿਰ ਨਿਵੇ ਗੁਰ ਅਮਰ ਨਿਤ।
1: ਤੇਰੇ ਨਾਲ ਦੁੱਖ ਨੈ ਭੁੱਖ,

ਗੁਰ ਅਮਰਦਾਸ ਪਰਸੀਐ ਸਿੱਧ ਸਾਦਿਕ ਅਹਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕੈ। ਗੁਰ ਅਮਰਦਾਸ ਪਰਸੀਐ ਅਭੋ ਲਭੈ ਗੋ ਚੁਕੈ। ਇੱਕ ਬਿਨ ਦੁਗਣ ਜੋ ਤੋਰ ਹੈ ਜਸ ਮੰਤਰ ਮਾਨਵੈ ਲਹੈ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ। ਇੱਕ ਬਿਨ ਦੁਗਣ ਜੋ ਤੋਰ ਹੈ ਜਸ ਮੰਤਰ ਮਾਨਵੈ ਲਹੈ। ਜਾਲ ਪਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰੱਖ ਲਏ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਭਰਮ ਭੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਦਾ ਅੱਜ ਦਾ ਜੋ ਪਾਵਨ ਹੁਕਮ ਹੈ ਸੋਰਠ ਰਾਗ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਅੰਗ 637 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ

ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ

0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ
1: ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
1: ਹੁਕਮੈ ਜੇ ਬੁਝੈ ਤਾਂ ਹੋਵੇ ਕਹਿ ਨਾ ਕੋਏ
0: ਗਾਵੈ ਕੋ ਤਾਨ ਹੋਵੈ ਕਿਸੈ ਤਾਨ
1: ਗਾਵੈ ਕੋ ਦਾਤ ਜਾਣੈ ਨਿਸ਼ਾਨ
0: ਗਾਵੈ ਕੋ ਗੁਣ ਵਡਿਆਈ ਆਚਾਰ
1: ਗਾਵੈ ਕੋ ਵਿਦਿਆ ਵਿਖਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ ਖੇਹੇ
1: ਗਾਵੈ ਕੋ ਜੀ ਲੈ ਫਿਰਦੇ
0: ਗਾਵੈ ਕੋ ਜਾਪੈ ਦਿਸੈ ਦੂਰ
1: ਗਾਵੈ ਕੋ ਵੇਖੇ ਹਾਦਰਾ ਦੂਰ।

0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ
1: ਈਸ਼ਰ ਗੁਰ ਗੋਰ ਬਰਮਾ ਗੁਰ ਪਾਰਬਤੀ ਮਾਈ
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
1: ਇੱਕ ਦੇਵ ਬੁਝਾਈ ਸਪਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ
0: ਤੀਰਥ ਨਾਵਾ ਜੀ ਤਿਸ ਭਾਵਾ ਵਿਣ ਪਾਣੀ ਕੇ ਨਾਏ ਕਰੀ
1: ਜੇਤੀ ਸਿਟੁ ਪਾਈ ਵੇਖਾ ਵਿਣ ਕਰ ਮਾ ਕੇ ਮਿਲ ਲਈ
0: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
1: ਇੱਕ ਦੇਵ ਬੁਝਾਈ ਸਪਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ
0: ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ

0: ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ।
1: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।
0: ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ।
1: ਜੋਗ ਜਤਨ ਪੇਤ ਸੁਣਿਆ ਸਾਸ ਸਿਮ੍ਰਿਤ ਵੇਦ।
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।
1: ਸਤਸੰਗ ਗਿਆਨ ਸੁਣਿਆ ਅਰਸਤ ਕਾ ਇਸਨਾਨ।
0: ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਸੁਣਿਆ ਅਠ ਪੜ ਪੜ ਪਾਵੇ।

0: ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ
1: ਤਾਂ ਸਾਲਿਆ ਰੂਪ ਕੀਤੀ ਦਾਤ ਜਾਣੇ ਕੌਣ ਕੂਤ
0: ਕੀਤਾ ਪਸਾਓ ਇੱਕੋ ਕੁਆਓ ਤਿਸ ਤੇ

0: ਪੂਜਾ ਸਭ ਤਪਤਾ।
1: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ।
0: ਦੁਨੀਆ ਵਿਚਾਰ ਸੰਖ ਸਤੀ ਅਸੰਖ ਦਾਤਾ,
1: ਅਸੰਖ ਸੂਰਮੁ ਭਗ ਸਾਰ, ਅਸੰਖ ਮੋਨ ਲਿਵਲਾਏ ਧਾਰ।
0: ਕਮ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ,
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ,
1: ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ,
0: ਅਸੰਖ ਕੁੜਿਆ ਕੁੜੇ ਫਰਾਏ, ਅਸੰਖ ਮਲੇਸ਼ਮਲ ਪੱਖ ਖਾਏ,
1: ਅਸੰਖ ਨਿੰਦ

0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਰਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ।

0: ਆਖੇ ਸੁਣਨ ਮੁੰਜਨ ਸੇਵ,
1: ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ,
0: ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ,
1: ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚ ਅਸੋਏ,
0: ਜੇ ਕੋ ਆਖੇ ਬੋਲੀਗਾ ਤਾਂ ਲਿਖਿਆ ਸਿਰ ਗਾਵਾ ਰਾ ਗਾਵਾ,
1: ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਕੀਤੇ ਰਾਗ ਪ੍ਰਿਸਿਓ ਕਹੀਨ, ਕੀਤੇ ਗਾਵਨ ਹਾਰੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ,
0: ਗਾਵਨ ਪੰਡਿਤ ਪੜ੍ਹ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ,
1: ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਚ ਪਿਆਲੇ।

0: ਮੈਂ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਰੱਬੀ ਹੋਸੀ ਜੈ ਨਾ ਦਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ
1: ਕਰ ਵਿਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ
1: ਸੋ ਪਾਤਸ਼ਾਹ ਸਾਹਿਬ ਪਾਤਸ਼ਾਹਿਬ ਨਾਨਕ ਰਹਿਣ ਲ ਜਾਈ
0: ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ
1: ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ
1: ਸਾਧਨੀ ਜੁਗ ਜੁਗ ਇੱਕੋ ਵੇਸ
0: ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜ

0: ਘਰ ਇੱਕ ਹੈ ਦੀਵਾਨ
1: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ
0: ਵੇਖੇ ਉਹ ਨਾਨਕ ਨਾਵੇ ਬੋਤਾ ਹੈ ਵਿਡਾਨ
1: ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਦ।

0: ਜੁਗਤੀ ਛੁਟੈ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ।
0: ਰਾਤੀ ਰੁੱਤੀ ਤਿੱਤੀ ਵਾਰ, ਪੌਣ ਪਾਣੀ ਇਹ ਗਿਣੀ ਪਾਤਾਲ।
1: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ।

0: ਕੇਤੇ ਪਾਤ ਲੈਂਦ
1: ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
0: ਖੰਡ ਮੈਂ ਗਾਰ ਪਛਾਣ ਤਿੱਥੇ ਨਾਗ ਬਿਲੋੜ ਕੋਟ ਆਨੰਦ
1: ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਐ ਬਹੁਤ ਅਨੂਪ
0: ਕਥੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
1: ਤਿੱਥੇ ਘੜੀਐ ਸੁਰਤ ਮਤ

0: ਸਨਾਨੰ
1: ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ
0: ਨਮੋ ਈਸ਼ੇ ਈਸ਼ੇ ਨਮੋ ਤੰਤਰ ਤੰਤਰੰ
1: ਸਦਾ ਸਚਿਦਾਨੰਦ ਸਰਬੰ ਪ੍ਰਣਾਸੀ
0: ਅਨੂਪੇ ਅਰੂਪੇ ਸਮਸਤੋ ਨਿਵਾਸੀ
1: ਸਦਾ ਸਿੱਧਤਾ ਬੁੱਧ ਦਾ ਬ੍ਰਿਧ ਕਰਤਾ
0: ਅਦੋਰ ਦੇ ਅੰਗ ਅੰਗ ਗਹਿਤਾ
1: ਪਰੰਗ ਪਰੰਗ ਪਰਮੇਸ਼ਵਰੰ ਪਰੋਛ

0: ਨਮਸਤੁੰਗ ਨਿਰਨਾਥੇ ਨਮਸਤੁੰਗ ਪਰਮਾਥੇ
1: ਨਮਸਤੁੰਗ ਗੰਜੇ ਨਮਸਤੁੰਗ ਪੰਜੇ
0: ਨਮਸਤੁੰਗ ਕਾਲੇ ਨਮਸਤੁੰਗ ਪਾਲੇ
1: ਨਮੋ ਸਰਬ ਦੇਸੇ ਨਮੋ ਸਰਬ ਭੇਸੇ
0: ਨਮੋ ਰਾਜ ਰਾਜੇ ਨਮੋ ਸਜ ਸਜ
1: ਨਮੋ ਸਾਹ ਸਾਹੇ ਨਮੋ ਮਾਹ ਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
1: ਨਮੋ ਰੋਗ ਰੋਗੇ ਨਮੋ ਸੁਖ ਸੁਖੇ
0: ਨਮੋ ਸਰਬ ਰੋਗੇ ਨਮੋ ਸਰਬ ਭੋਗੇ
1: ਨਮੋ ਸਰਬ ਜੀਤੰ ਨਮੋ ਸਰਬ ਪੀਤੰ
0: ਨਮੋ ਸਰਬ ਗਿਆਨੰ ਨਮੋ ਪਰਮ ਤਨ
1: ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
0: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ
1: ਨਮੋ ਸਰਬ ਰੰਗੇ ਦ੍ਰਿਭੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ
1: ਅਕੀਜੇ ਬੀਜੇ ਸਮਸਤੰ ਪ੍ਰਸੀਜੇ
0: ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ
1: ਸਦਾ ਸਰਬਦਾਰਿਤ ਸਿਧੰ ਨਿਵਾਸੀ
0: ਚਰਪਟ ਚੰਤ ਵੈ ਪ੍ਰਸਾਦਨ ਮ੍ਰਿਤ ਕਰਮੇ ਅਨਮ੍ਰਿਤ ਤਰਮੇ
1: ਅਖਲ ਜੋਗੇ ਅਚਲ ਭੋਗੇ
0: ਅਚਲ ਰਾਜੇ ਅਟਲ ਸਾਜੇ

0: ਸਾਹਨ ਸਾਹਲਾ
1: ਬਨੰਦ ਹੈ ਕੇ ਰੋਜੀ ਦੇਹਾਂ ਦਾ ਹੈ
0: ਰਾਜ ਕਰੀਮ ਹੈ ਕੇ ਕਰਮਮ ਕਰੀਮ ਹੈ
1: ਸਰ ਮੰਗਲੀ ਹੈ ਕੇ ਸਰ ਮੰਗਲੀ ਹੈ
0: ਕੇ ਸਰਬਤਰ ਮਾਨਿਯ ਕੇ ਸਰਬਤਰ ਦਾਨਿਯ ਹੈ
1: ਕੇ ਸਰਬਤਰ ਕੋਨੇ ਕੇ ਸਰਬਤਰ ਕੋਨੇ
0: ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
1: ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ
0: ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ
1: ਕੇ ਸਰਬਤਰ ਜਾਓ ਕੇ ਸਰਬਤਰ ਪਾਓ
0: ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
1: ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ
0: ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ
1: ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
0: ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ
1: ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ
0: ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ
1: ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ
0: ਕੇ ਸਰਬਤਰ ਮਾਨਿਯ ਸਦੈਵ ਅੰਗ ਪ੍ਰਧਾਨ ਹੈ
1: ਕੇ ਸਰਬਤਰ ਜਾਪ ਹੈ ਕੇ ਸਰਬਤਰ ਥਾਪ ਹੈ
0: ਕੇ ਸਰਬਤਰ ਪਾਨ ਹੈ ਕੇ ਸਰਬਤਰ ਮਨ ਹੈ
1: ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ
0: ਕੇ ਸਰਬੰ ਕਲੀਮ ਹੈ ਕੇ ਪਰਮੰ ਫਹੀਮ ਹੈ
1: ਕੇ ਅਕਲਾਮ ਹੈ ਕੇ ਸਾਹਿਬ ਕਲਾਮ ਹੈ
0: ਕੇ ਹੁਸਨਲ ਵਜੂ ਹੈ ਤਮਾਮਲ ਰਜੂ ਹੈ
1: ਹਮੇ ਸੁਲਸਲਾਮ ਹੈ ਸਲੀ

0: ਸਾਹਿਬ
1: ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹੈ ਪ੍ਰਸਾਦ ਸੋਈਏ ਸਰਾਵਕ ਸੁਤ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
2: ਸੂਰ ਸੁਰਾਦਨ ਸੁਤ ਸੁਦਾਦਿਕ ਸੰ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਿਹਾ ਮਤ ਕੋ ਨ ਦੇਖੇ ਤ ਪ੍ਰਾਣ ਪਤੀ ਕੇ
2: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
2: ਕੋਟ ਗੁਰੰਗ ਕੁਰੰਗ ਸੇ ਕੂਦੇ ਪਾਉਣ ਕੇ ਗੌਨ ਕੋ ਜਾਤ ਨਿਵਾਰੇ
0: ਹਾਰੀ ਪੁਜਾਨ ਕੇ ਭੂਪ ਪਲੀ ਬਿਦਨਿਆਵ ਸੀਸ ਨਾ ਜਾਤ ਵਿਚਾਰੇ
2: ਇਹਦੇ ਭਏ ਤੋ ਕਹਾਂ ਪਏ ਭੂਪ ਤੇ ਅੰਤ ਕੋ ਨਾ ਕਹੀ ਪਾਏ ਪਧਾਰੇ
0: ਜੀਤ ਫਿਰੇ ਸਭ ਦੇਸ਼ ਦਸਾਨ ਕੋ ਬਾਜਤ ਟੋਲ ਮੇ ਦੰਗ ਨਗਾਰੇ
2: ਗੁਜਰ ਗੂੜ ਗਿਆਨ ਕੇ ਸੁੰਦਰ ਹਿੰਸ ਤੇ ਹਾਰ ਨਜਾਰੇ
0: ਭੂਤ ਭਵਿਕ ਭਵਾਨ ਕੇ ਭੂਪਤ ਕੌਣ

0: ਸਿੱਖੇ
1: ਵੇਦ ਪੁਰਾਨ ਕਤੇ ਕੁਰਾਨ ਜ਼ਮੀਨ ਜਮਾਨ ਸਵਾਨ ਕੇ ਪੇਖੇ
0: ਹੋਣ ਆਹਾਰ ਜਤੀ ਜੱਤਾ ਸਭੇ ਸੋ ਵਿਚਾਰ ਹਜ਼ਾਰ ਰਖ ਦੇਖੇ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀਬ ਨੇਕ ਨ ਲਿਖੇ
0: ਤੁਰੰਤ ਬਾ ਸੁਸਾਸਨਾ ਦੁਰਜਾਨ ਚਲੇ ਦਲੇਂਗੇ
1: ਭਾਈ ਗਵਾਨ ਭਰੇ ਮਨ ਮੇ ਕਰ ਪਰਬਤ ਪੰਖ ਲੈ ਨਾ ਲੇਂਗੇ
0: ਤੋਰ ਅਰੀਨ ਮਰੋਰ ਮਵਾਸਨ।

0: ਪਛਈਆ
1: ਤੋਰਤ ਦੇ ਸੁਨੇਹ ਦੇ ਮਵਾਸਨ ਮਾਤੇ ਗਿਆਨ ਕੇ ਮਨ ਬਲਈਆ
0: ਸਾਰੇ ਗਣਾਂ ਕੋ ਤੋੜਨ ਹਾਰ ਸੁਬਾਤਨ ਹੀ ਚਕਚਾ ਲਵਈਆ
1: ਸਾਹਿਬ ਜੀ ਸਭ ਕੋ ਸੁਨਾਏ ਜਾਚ ਅਨੇਕ ਸੋ ਏਕ ਦਿਵਈਆ
0: ਨਾਨਕ ਦੇ ਫਨ ਨਿਸਾਚਰ ਭੂਤ ਭਵਿਕ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ
0: ਤਾਪਨ ਬਾਟ ਜੈ ਤੁਨ ਪਾਪਨ ਕੇ ਬੋ ਪੁੰਜ ਖਪੇਂਗੇ
1: ਸਾਸ ਮੂਹ ਪਰ ਸੰਨ ਵਿਰੇ ਜੈ ਸਤਿ ਸਤਿ ਅਵਲੋਕ ਚਪੇਂਗੇ
0: ਮਾਨਵ ਇੰਦਰ ਗਜਨ ਨਰਾਤਪ ਜੋਤ ਲੋਕੋ ਰਾਜ ਕਰੇਂਗੇ
1: ਕੋਟ ਸਨਾਨਿਕ ਜਾ ਜਗਦਾਨ ਅਨੇਕ ਸੰਬਰ ਸਾਜ ਭਰੇਂਗੇ
0: ਬ੍ਰਹਮੇਸ਼ਵਰ ਵਿਸ਼ਨ ਸਚੀ ਪਤ ਅੰਤ

0: ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ।
1: ਮੈਂ ਚਾੜ ਕੋਈ ਅਵਰ

ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ।

0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ।
1: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
0: ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ।
1: ਲਭ ਲੋਭ ਅਹੰਕਾਰ ਚੂਕਾ ਸਤਿਗੁਰ ਭਲਾ ਪਾਇਆ।
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਭਿਖਾ ਮਾਰਗ ਚੱਲਣਾ।
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
1: ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ।
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।
0: ਜਿਉਂ ਤੂੰ ਚਲਾਹੇ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ।
1: ਜਿਵ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ।
0: ਹਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ।
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
0: ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ।
1: ਇਹੋ ਸੋਇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ।
0: ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ।
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ।
0: ਕਹੇ ਨਾਨਕ ਸਭ ਸੋਇਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਾਹਿ ਸਿਉ ਕੁਇ ਸੰਗ ਸਵਾਈਆ।
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
1: ਮਨ ਧੋਵੋ ਸਬਦ ਲਾਗੋ ਹਰ ਸੁਰਹੋ ਚਿਤ ਲਾਏ।
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਬ ਜਾਏ।
1: ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ।
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ।
1: ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੂ ਬੇਤਾਲਿਆ।
0: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
1: ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।

0: ਵਾਲੇ ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੈ ਸਮਾਲੇ
1: ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਏਵਨ ਨਾ ਜਾਣੇ ਕੋਏ
0: ਕਹੈ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋ ਤੈ ਕੋਏ ਪੁੱਛੋ ਭਵੇਕੀਆਂ ਜਾਏ
1: ਅਨੇਕ ਜੋਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ

0: ਬਾਣੀ ਤਾਂ ਕੱਚੀ, ਸਤਿਗੁਰ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ।
0: ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।
1: ਚਿਤ ਜਿਨ ਕਾਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ।
0: ਹੈ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ।
0: ਸਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ।
1: ਸ਼ਬਦ

0: ਇੱਕ ਨਾ ਦਸਵਾਂ ਦੁਆਰ ਦਿਖਾਇਆ,
1: ਕਹੇ ਅਨੇਕ ਰੂਪ ਨਾਉ ਨਾਉ ਨੇ ਤਿਸਾ ਅੰਤ ਨ ਜਾਈ ਪਾਇਆ,
0: ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰਖ ਖੈ ਵਾਜਾ ਪਵਨ ਵਜਾਇਆ,
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ,
0: ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ

0: ਨਾਗਨ ਰੂਪ ਨ ਰੇਖ ਨ ਰੰਗ ਨ ਸਾਗ ਨ ਸੋਗ ਨ ਸੰਗ
1: ਤਿਹਾਰੇ ਤੀਰਥ
0: ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਬਰ ਤਾਰੇ
1: ਕਰ ਪੇਸ ਤਪੋਤਨ ਕੇਸ ਤਰੇ ਨਾ ਮਿਲੇ ਹਰ ਪਿਆਰੇ।

0: ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਵਾਦ ਇੱਕ ਅੰਕਾਰਾ ਜਲਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀ ਸਮਾਨਾ ਰਾਵ ਰੰਖ ਜੈ ਇਕਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਖ ਜੈ ਰੂਪ ਨਰੇਖਾ ਹਰਨ ਚੈ ਜੇ ਜਾਤ ਨ ਪਾਤਾ ਸਤ੍ਰ ਮਿੱਤਰ ਜੈ ਤਾਤ ਨ ਮਾਤਾ ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ ਕੋਟ ਇੰਦ੍ਰ ਉਪਿੰਦਰ ਬਣਾਏ ਬ੍ਰਹਮਾ ਰੁਦ੍ਰ ਉਪਾਏ ਖਪਾਏ
1: ਲੋਕ ਜਦ ਦਸ ਕੇ ਲਰਚਾਇਓ ਬੋਹਰਾ ਪਈ ਬੀਚ ਮਿਲਾਇਓ
0: ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
1: ਭੂਤ ਭਿਖ ਭਵਾਨ ਕਹਾਣੀ ਘੜ ਘੜ ਕੇ ਬੜ ਬੜ ਕੀ ਜਾਨੀ
0: ਆਤਮਾ ਜੇ ਜਾਤ ਨ ਪਾਤਾ ਏਕ ਰੰਗ ਕਾ ਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਚ ਸਮਾਨਾ ਸਭੂ ਸਰਬ ਟੋਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ

0: ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਾਨ
1: ਜਾ ਕਾ ਕੀ ਸਭ ਜੋਇ ਤਿਸ ਤੇ ਬਾਹਰ ਨਾਹੀ ਕੋਇ
0: ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾਓ
1: ਸਭ ਤੇ ਉੱਚਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਧਾਰ
0: ਵਿਆਪਕ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਬਣੀ
1: ਜਿਸ ਸਮੇਂ ਦੁਖੜੇ ਰਾਟ ਹੈ ਜਿਸ ਸਮੇਂ ਜਾ ਕੀ ਚੁਨਾ ਕਹਿ
0: ਸਿਮਰਤ ਬਹੁਤ ਸੁੱਕੇ ਹਰੇ ਜਿਸ ਸਿਮਰਤ ਡੂਬਤ ਪਾਹਾਂ ਤਰੇ
1: ਸੰਤ

0: ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ
1: ਗੁਰਦੇਵ ਸਦਾ ਗਿਆਨ ਪੰਜੰ ਗੁਰਦੇਵ ਬੰਧਨ ਜੋਦਰਾ
0: ਦਾਤਾ ਹਰਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਧ ਸਤ ਬੁੱਧ ਮੂਰਤ ਗੁਰਦੇਵ ਪਾਸ ਪਰਸ ਪਰਾ
0: ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਵਿੱਤ ਕਰਾ
0: ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਤ ਹਰ

ਹੁਕਮ ਪੈਰ ਦਾਸ ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ

ਬੋਲੋ ਜੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਨ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆਇਤ। ਦੇਖ ਤੇਗ ਪਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਥਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਕੀਆਂ ਬਾਣੀਆਂ ਦੇ ਜਾਪ ਜੀ ਕੀ ਅਰਦਾਸ ਸਮੂਹ ਸੰਗਤ ਵੱਲੋਂ ਸੰਗਤੀ ਰੂਪ ਦੇ ਵਿੱਚ ਬੇਅੰਤ ਬਾਣੀਆਂ ਗੁਰ ਸ਼ਬਦਾਂ ਦੇ ਅਭਿਆਸ ਹੋਏ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਹਾਜ਼ਰੀਆਂ ਭਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਉਹਨਾਂ ਨੂੰ ਜਾਣ ਸਮਝ ਕੇ ਬਖਸ਼ ਲੈਣਾ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾ ਇਸ ਸੰਗਤ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲਾ ਨੇਮ ਅਤੇ ਪ੍ਰੇਮ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਲਵਲੀਨ ਕੌਰ ਜੀ ਆਪ ਜੀ ਦੇ ਹਜ਼ੂਰ ਸ੍ਰੀ ਸਹਿਜ ਪਾਠ ਜੀ ਦੀ ਅਰਦਾਸ ਬੇਨਤੀ ਕਰਦੇ ਹਨ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਆਪ ਜੀ ਨੇ ਕਿਰਪਾ ਕੀਤੀ ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨਤਾ ਤੱਕ ਆਪ ਸੇਵਾਵਾਂ ਲੈ ਲਈਆਂ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਬੱਚਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਉੱਦਮ ਉਪਰਾਲੇ ਬਖਸ਼ਿਸ਼ ਕਰਨੇ ਆਪ ਜੀ ਦੇ ਹਜ਼ੂਰ ਸਰਦਾਰ ਪਰਮਜੀਤ ਸਿੰਘ ਤਿਨ੍ਹਾਂ ਦੇ ਜਨਮ ਦਿਨ ਦੀ ਅਰਦਾਸ ਕਿਰਪਾ ਕਰਨੀ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਇਸ਼ਨਾਨ ਬਖਸ਼ਿਸ਼ ਕਰਨਾ ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ

ਐਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਜੋ ਆਪ ਜੀ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਸਥਾਨਾਂ ਦੇ ਉੱਪਰ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹਾਜ਼ਰੀਆਂ ਦਰ ਪ੍ਰਵਾਨ ਕਰਨ ਜੀ। ਆਓ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਵਡਿਆ ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਤ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਆਸਾ ਜੀ ਦੇ ਵਰ ਦੇ ਭੋਗ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਓ ਭਗਤਾਂ ਨੂੰ ਜਮ ਜੋ ਹੀ ਨਾ ਸਕੈ ਕਾਲ ਨਾ ਨੇੜੇ ਜਾਈ

ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਦੀ

ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਵੀ ਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨੈ ਨ ਪਾਇਆ ਮਨ ਮੁਖ ਭੌਂਕ ਮੂਏ ਬਿਲਲਾਈ ਆਵੈ ਹੈ ਜਾਵੈ ਠੌਰ ਨ ਪਾਵੈ ਦੁੱਖ ਮਹਿ ਦੁੱਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ।

ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਾਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਦ ਰੱਖ ਲਏ ਹਰ ਜੀਉ, ਹਰ ਨਾਖ ਸਮਾਰ ਪਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।